0: ਆਦੀਵਾਸੀ ਤੇ ਟੋਰਸ ਸਟ੍ਰੇਟ ਆਈਲੈਂਡਰ ਖਿੱਤਿਆਂ ਨੂੰ ਵੀ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਇੱਕ ਨਵਾਂ ਦਿਨ, ਨਵਾਂ ਮਹੀਨਾ ਤੇ ਇੱਕ ਨਵਾਂ SBS ਪੰਜਾਬੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ। ਇੱਦਾਂ ਲੱਗਦਾ ਕਿ ਅਜੇ 2026 ਸ਼ੁਰੂ ਹੀ ਹੋਇਆ ਸੀ ਤੇ ਹੁਣ ਸਾਲ ਦਾ 7ਵਾਂ ਮਹੀਨਾ ਵੀ ਅੱਜ ਚੜ੍ਹ ਗਿਆ, ਮਤਲਬ ਇੰਨੀ ਛੇਤੀ। ਇਸ ਗੱਲ ਤੋਂ ਮੈਨੂੰ ਆਪਣੀ ਇੱਕ ਗੱਲ ਯਾਦ ਆ ਗਈ, ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗੀ। ਪਿਛਲੇ ਸਾਲ ਮੈਂ ਜਦੋਂ ਸਾਲ ਦਾ ਅਖੀਰਲਾ SBS ਪੰਜਾਬੀ ਪ੍ਰੋਗਰਾਮ ਪ੍ਰੈਜੈਂਟ ਕਰ ਰਹੀ ਸੀ 31 ਦਸੰਬਰ 2025 ਨੂੰ, ਤਾਂ ਬੋਲਦੇ ਬੋਲਦੇ ਮੈਨੂੰ ਇੱਦਾਂ ਲੱਗਿਆ ਕਿ ਹਾਏ, ਨਵਾਂ ਸਾਲ ਕਿੰਨੀ ਛੇਤੀ ਚੜ੍ਹ ਰਿਹਾ ਆ। ਹਜੇ ਤਾਂ ਮੈਂ ਹੋਰ ਤਿਆਰੀ ਕਰਨੀ ਸੀ, ਨਵੇਂ ਸਾਲ ਦੀਆਂ ਨਵੀਆਂ ਆਦਤਾਂ ਬਣਾਉਣੀਆਂ ਸੀ, ਤੇ ਸਾਲ ਦੇ ਅਖੀਰ 'ਚ ਇੱਦਾਂ ਹੁੰਦਾ ਆ ਕਿ ਹਰ ਪਾਸੇ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਆ, ਤਿਉਹਾਰ ਦਾ ਮਾਹੌਲ ਹੁੰਦਾ, ਛੁੱਟੀਆਂ ਹੁੰਦੀਆਂ ਸਾਰਿਆਂ ਨੂੰ, ਸਾਰੇ ਇਕੱਠੇ ਹੋ ਕੇ ਹੱਸਦੇ ਖੇਡਦੇ ਆ, ਤੇ ਮੈਨੂੰ ਸੀ ਵੀ ਇਹ ਸਾਲ ਦਾ ਅਖੀਰਲਾ ਜੋ ਹਿੱਸਾ ਹੈ ਥੋੜ੍ਹਾ ਹੋਰ ਲੰਬਾ ਹੋ ਜਾਵੇ ਤੇ ਨਵਾਂ ਸਾਲ ਥੋੜ੍ਹਾ ਰੁਕ ਕੇ ਚੜ੍ਹੇ। ਤੇ ਉਸ ਦਿਨ ਮੇਰੇ ਨਾਲ SBS ਹਿੰਦੀ ਦੀ ਪ੍ਰੋਡਿਊਸਰ ਵਿਸ਼ਾਲੀ ਜੈਨ ਵੀ ਕੰਮ ਕਰ ਰਹੀ ਸੀ, ਤੇ ਉਹਨੇ ਮੇਰੀ ਇਹ ਸਾਰੀ ਸੋਚ ਵਿਚਾਰ ਸੁਣ ਕੇ ਉਹਨੇ ਮੈਨੂੰ ਇੱਕ ਗੱਲ ਕਹੀ। ਉਹ ਕਹਿੰਦੀ ਵੀ ਤੂੰ ਫਿਕਰ ਕਰ ਰਹੀ ਆ ਕਿ ਇਹ ਸਾਰਾ ਤਿਉਹਾਰਾਂ ਵਾਲਾ ਜਿਹੜਾ ਸਮਾਂ ਆ ਇਹ ਚਲੇ ਜਾਣਾ ਆ, ਪਰ ਅੱਜ ਆਪਾਂ ਨਵਾਂ ਸਾਲ ਜੇ ਕੱਲ੍ਹ ਨੂੰ ਮਨਾ ਲਿਆ ਹਨਾ, ਤੇ ਉਸ ਤੋਂ ਬਾਅਦ ਫਿਰ ਲੂਨਰ ਨਿਊ ਈਅਰ ਆ ਜਾਣਾ ਆ, ਫਿਰ ਉਸ ਤੋਂ ਬਾਅਦ ਸਾਲ 'ਚ ਹੋਰ ਅੱਗੇ ਚੱਲ ਜਾਈਏ ਤਾਂ ਰਮਜ਼ਾਨ ਦਾ ਮਹੀਨਾ ਆ ਜਾਣਾ, ਜਿਹ 'ਚ ਕਾਫੀ ਮਾਰਕੀਟਸ ਲੱਗਣੀਆਂ, ਚਹਿਲ ਪਹਿਲ ਹੋਣੀ ਆ। ਇਸ ਤੋਂ ਬਾਅਦ 'ਚ ਅਪ੍ਰੈਲ 'ਚ ਵਿਸਾਖੀ ਆ ਜਾਣੀ ਆ, ਫਿਰ ਵਿੱਚ ਵਿੱਚ ਹੋਰ ਦਿਨ ਤਿਉਹਾਰ ਆ ਜਾਣੇ ਆ, ਪਬਲਿਕ ਹੋਲੀਡੇਜ਼ ਆ ਜਾਣੇ ਆ, ਬਰਥਡੇਜ਼ ਆ ਜਾਣੇ ਆ, ਫਿਰ ਦੀਵਾਲੀ ਆ ਜਾਣੀ ਆ, ਅਤੇ ਨਾਲ ਹੀ ਕ੍ਰਿਸਮਿਸ ਆ ਜਾਣਾ, ਅਤੇ ਚਲੋ ਜੀ ਪਹੁੰਚ ਗਏ ਇੱਕ ਹੋਰ ਨਵੇਂ ਸਾਲ ਦੀ ਉਡੀਕ 'ਚ। ਤੇ ਵਿਸ਼ਾਲੀ ਨੇ ਮੈਨੂੰ ਦੱਸਿਆ ਕਿ ਆਪਾਂ ਸਿਰਫ ਸਾਲ ਦੇ ਪਹਿਲੇ ਦਿਨ ਨੂੰ ਹੀ ਕਿਉਂ ਇੰਨਾ ਖਾਸ ਬਣਾਉਂਦੇ ਹਾਂ, ਵੀ ਸਾਲ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਦਿਨ ਹੁੰਦੇ ਆ ਜਿਹੜੇ ਆਪਣੇ ਆਪ 'ਚ ਖਾਸਮ ਖਾਸ ਹੁੰਦੇ ਆ, ਅਤੇ ਉਹਦੀ ਗੱਲ ਬਿਲਕੁਲ ਸਹੀ ਸੀ ਕਿਉਂਕਿ ਅੱਜ ਵੀ ਆਪਾਂ ਇੱਕ ਨਵਾਂ ਸਾਲ ਮਨਾ ਰਹੇ ਹਾਂ, ਨਵਾਂ ਵਿੱਤੀ ਸਾਲ, ਨਿਊ ਫਾਈਨੈਂਸ਼ੀਅਲ ਈਅਰ, 1 ਜੁਲਾਈ 2026। ਸੋ ਜੇ ਤੁਹਾਡੇ ਇਸ ਸਾਲ ਦੇ 6 ਮਹੀਨੇ ਲੱਗਦਾ ਕਿ ਛੇਤੀ ਨਿਕਲ ਗਏ ਜਾਂ ਜੋ ਕਰਨਾ ਚਾਹ ਰਹੇ ਸੀ ਉਹ ਨਹੀਂ ਹੋਇਆ, ਤਾਂ ਚਲੋ ਕੋਈ ਗੱਲ ਨਹੀਂ, ਮਿੱਟੀ ਪਾਓ, ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਕਿਉਂਕਿ ਸਾਲ ਦੇ 6 ਮਹੀਨੇ ਹਜੇ ਰਹਿੰਦੇ ਆ, ਅਤੇ ਆਪਾਂ ਨਵਾਂ ਸਾਲ ਅੱਜ ਸਮਝ ਲੈਂਦੇ ਹਾਂ। ਅਤੇ ਇਸ ਨਵੇਂ ਫਾਈਨੈਂਸ਼ੀਅਲ ਸਾਲ 'ਚ ਤੁਸੀਂ SBS ਪੰਜਾਬੀ ਦਾ ਪ੍ਰੋਗਰਾਮ ਅੱਜ ਕਿੱਥੋਂ ਸੁਣ ਰਹੇ ਹੋ, ਮੈਨੂੰ ਜ਼ਰੂਰ ਸੁਨੇਹਾ ਭੇਜਿਓ, ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਵਾਇਓ, ਅਤੇ ਜੇਕਰ ਤੁਹਾਡੀ ਵੀ ਇੱਦਾਂ ਦੀ ਕੋਈ ਕਹਾਣੀ ਆ ਤੁਸੀਂ ਸਾਂਝੀ ਕਰਨੀ ਚਾਹੁੰਦੇ ਹਾਂ ਤਾਂ SMS ਕਰਕੇ ਜ਼ਰੂਰ ਦੱਸਿਓ। ਨੰਬਰ ਹੈ ਜੀ 0448-799-767 0439-799-767। ਅਤੇ ਜੇ ਗੱਲ ਅੱਜ ਦੇ ਪ੍ਰੋਗਰਾਮ ਦੀ ਕਰੀਏ ਤਾਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ 3 ਝੰਡੇ ਕਿਉਂ ਹੁੰਦੇ ਹਨ।
1: ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖੋ ਵੱਖਰੇ ਆਦੀਵਾਸੀ ਸਮੂਹ ਹਨ, ਜਿਨ੍ਹਾਂ ਵਿੱਚੋਂ ਹਰੇਕ ਦਾ ਆਪਣਾ ਇਤਿਹਾਸ, ਸੱਭਿਆਚਾਰ, ਭਾਸ਼ਾਵਾਂ ਅਤੇ ਝੰਡੇ ਹਨ।
0: ਫਿਰ ਅੱਜ ਦੀ ਖਾਸ ਗੱਲਬਾਤ ਵਿੱਚ ਸਿਹਤ ਸੰਭਾਲ ਲੜੀਵਾਰ ਦੀ ਅਗਲੀ ਕਿਸ਼ਤ ਸੁਣਾਂਗੇ।
2: ਜਿਹੜਾ ਇਹ ਕੋਲੈਸਟ੍ਰੋਲ ਆ, ਇਹ ਫੈਟ ਦਾ ਹਿੱਸਾ ਵਾ, ਇਹ ਆਪਣਾ ਸਰੀਰ ਜੋ ਵੀ ਕੁਦਰਤ ਵੱਲੋਂ ਬਣਦਾ ਵਾ, ਪਰ ਜਿਹੜਾ ਆਪਾਂ ਖਾਂਦੇ ਪੀਂਦੇ ਆ ਉਹ ਤੋਂ ਵੀ ਮਿਲਦਾ ਵਾ।
0: ਨਵੀਆਂ ਫਿਲਮਾਂ ਤੇ ਗਾਣਿਆਂ ਦੀ ਅਪਡੇਟ ਲਵਾਂਗੇ।
3: ਸਿਨੇਮਾਘਰਾਂ ਵਿੱਚ ਪੰਜਾਬੀ ਸਿਨੇਮਾ ਦੀ ਮੋਸਟ ਅਵੇਟਿਡ ਫਿਲਮ ਕੈਰੀ ਔਨ ਜੱਟਾ 4 ਦਰਸ਼ਕਾਂ ਦੇ ਦਰਮਿਆਨ ਆ ਗਈ ਹੈ,
0: ਤੇ ਨਾਲ ਨਾਲ ਨਵੇਂ ਗੀਤ ਤੇ ਤੁਹਾਡੇ ਸੁਨੇਹੇ ਵੀ ਸੁਣਾਂਗੇ। ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਦੇਸ਼ ਵਿਦੇਸ਼ ਵਿੱਚ ਕੀ ਚੱਲ ਰਿਹਾ ਹੈ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਨਾਲ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ, ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 1 ਜੁਲਾਈ 2026 ਦੀਆਂ ਚੋਣਵੀਆਂ ਖਬਰਾਂ। ਅੱਜ ਤੋਂ ਨਵੇਂ ਵਿੱਤੀ ਸਾਲ ਦੀ ਪਹਿਲੀ ਪੂਰੀ ਤਨਖਾਹ ਮਿਆਦ ਦੌਰਾਨ ਘੱਟੋ ਘੱਟ ਤਨਖਾਹ ਅਤੇ ਅਵਾਰਡ ਤਨਖਾਹਾਂ ਤੇ ਕੰਮ ਕਰਨ ਵਾਲੇ ਲਗਭਗ 28 ਲੱਖ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਰਾਸ਼ਟਰੀ ਘੱਟੋ ਘੱਟ ਤਨਖਾਹ ਵਿੱਚ ਲਗਭਗ 6% ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਪ੍ਰਤੀ ਘੰਟਾ $26.44 ਹੋ ਗਈ ਹੈ, ਜਦਕਿ ਘੱਟੋ ਘੱਟ ਅਵਾਰਡ ਤਨਖਾਹਾਂ ਵਿੱਚ 4.75% ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਆਮਦਨ ਕਰ ਵਿੱਚ ਕੀਤੀਆਂ ਤਾਜ਼ਾ ਕਟੌਤੀਆਂ ਵੀ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਤਹਿਤ ਸਭ ਤੋਂ ਘੱਟ ਸੀਮਾਂਤ ਆਮਦਨ ਕਰ ਯਾਨੀ ਲੋਵੈਸਟ ਮਾਰਜਨਲ ਟੈਕਸ ਰੇਟ ਨੂੰ 16% ਤੋਂ ਘਟਾ ਕੇ 15% ਕਰ ਦਿੱਤਾ ਗਿਆ ਹੈ, ਜਿਸ ਨਾਲ ਘੱਟ ਅਤੇ ਮੱਧਮ ਆਮਦਨ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਹੁਣ ਰੁਜ਼ਗਾਰਦਾਤਿਆਂ ਨੂੰ ਸੁਪਰਐਨੂਏਸ਼ਨ ਦਾ ਭੁਗਤਾਨ ਹਰ 3 ਮਹੀਨਿਆਂ ਦੀ ਬਜਾਏ ਤਨਖਾਹ ਦੇ ਨਾਲ ਹੀ ਕਰਨਾ ਪਵੇਗਾ। ਸਰਕਾਰ ਦਾ ਕਹਿਣਾ ਹੈ ਕਿ ਪੇਡੇ ਸੁਪਾ ਤਬਦੀਲੀ ਨਾਲ ਕਰਮਚਾਰੀਆਂ ਨੂੰ ਆਪਣੀ ਰਿਟਾਇਰਮੈਂਟ ਲਈ ਬਚਤ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੇਗੀ, ਅਤੇ ਬਕਾਇਆ ਸੁਪਰਐਨੂਏਸ਼ਨ ਦੇ ਭੁਗਤਾਨ ਨਾ ਕਰਨ ਦੀ ਸਮੱਸਿਆ ਤੇ ਵੀ ਰੋਕ ਲੱਗੇਗੀ। ਦੂਸਰੇ ਪਾਸੇ ਕੋਲੀਸ਼ਨ ਦੇ MP ਆਸਟ੍ਰੇਲੀਅਨ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਕਿ ਜਿਨ੍ਹਾਂ ਨੇ ਲੇਬਰ ਸਰਕਾਰ ਦੇ 5% ਡਿਪਾਜ਼ਿਟ ਯੋਜਨਾ ਹੇਠ ਘਰ ਖਰੀਦੇ ਸਨ, ਉਨ੍ਹਾਂ ਦੀ ਮੌਰਗੇਜ ਦੀ ਰਕਮ ਜਲਦ ਹੀ ਉਨ੍ਹਾਂ ਦੇ ਘਰਾਂ ਦੀ ਕੀਮਤ ਤੋਂ ਵੱਧ ਹੋ ਸਕਦੀ ਹੈ।

ਪਹਿਲਾਂ ਕੋਰ ਲੌਜਿਕ ਦੀ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜੂਨ ਮਹੀਨੇ ਦੌਰਾਨ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.4 ਫੀਸਦੀ ਦੀ ਗਿਰਾਵਟ ਆਈ ਹੈ, ਜੋ ਦਸੰਬਰ 2022 ਤੋਂ ਬਾਅਦ ਸਭ ਤੋਂ ਵੱਡੀ ਮਹੀਨਾਵਰ ਗਿਰਾਵਟ ਹੈ। ਇਸ ਰਿਪੋਰਟ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ, ਵਿਆਜ ਦਰਾਂ ਅਤੇ ਕਰ ਨੀਤੀ ਵਿੱਚ ਨਵੀਆਂ ਤਬਦੀਲੀਆਂ ਨੂੰ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਮੁੱਖ ਕਾਰਨਾਂ ਵਜੋਂ ਦਰਸਾਇਆ ਗਿਆ ਹੈ। ਜੇ ਗੱਲ ਖੇਡਾਂ ਦੀ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਮਹਿਲਾ T20 ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਮੈਚ ਵਿੱਚ ਬੈਥ ਮੂਨੀ ਨੇ ਨਾਬਾਦ 61 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜਦਕਿ ਪਲੇਅਰ ਆਫ਼ ਦ ਮੈਚ ਐਸ਼ਲੀ ਗਾਰਡਨਰ ਨੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇੱਕ ਨਿਰਣਾਇਕ ਓਵਰ ਵਿੱਚ 2 ਵਿਕਟਾਂ ਲਈਆਂ ਅਤੇ ਬਾਅਦ ਵਿੱਚ ਨਾਬਾਦ 35 ਦੌੜਾਂ ਬਣਾਈਆਂ, ਜਿਸ ਨਾਲ ਆਸਟ੍ਰੇਲੀਆ ਨੇ 126 ਦੌੜਾਂ ਦਾ ਟੀਚਾ 7 ਓਵਰ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਜੇ ਅੰਤਰਰਾਸ਼ਟਰੀ ਖਬਰਾਂ ਵੱਲ ਆਈਏ ਤਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਫੌਜ ਨੂੰ ਦੱਖਣੀ ਲੈਬਨਾਨ ਵਿੱਚ ਹਿਜ਼ਬੁੱਲਾ ਦੇ ਸਾਰੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਵਿੱਚ ਸੁਰੰਗਾਂ, ਹਥਿਆਰਾਂ ਦੇ ਠਿਕਾਣੇ ਅਤੇ ਇਜ਼ਰਾਈਲ ਤੇ ਹਮਲਿਆਂ ਲਈ ਵਰਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਸ਼ਾਮਲ ਹਨ। ਸਰਹੱਦ ਨੇੜੇ ਤਾਇਨਾਤ ਸੈਨਿਕਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਜਵਾਨਾਂ ਨੂੰ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਿਜ਼ਬੁੱਲਾ ਦੇ ਨਿਹੱਥੇ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਵਾਪਸੀ ਨਹੀਂ ਕੀਤੀ ਜਾਵੇਗੀ। ਜੇ ਗੱਲ ਪੰਜਾਬ ਦੀ ਕਰੀਏ ਤਾਂ ਬਠਿੰਡਾ ਡੱਬ ਵਾਲੀ ਕੌਮੀ ਰਾਜਮਾਰਗ ਤੇ ਪਿੰਡ ਗੁਰੂਸਰ ਸੈਨੇਵਾਲਾ ਨੇੜੇ ਅੱਜ ਤੜਕੇ ਕਰੀਬ 5:30 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਮੈਟਾਡੋਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਮੈਟਾਡੋਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਸਨ 1 ਜੁਲਾਈ 2026 ਦੀਆਂ ਚੋਣਵੀਆਂ ਖ਼ਬਰਾਂ। SBS ਪੰਜਾਬੀ ਤੋਂ ਜਸਮੀਤ ਕੌਰ ਦੇ ਨਾਲ।

ਪਿਆਰੇ ਦੋਸਤੋ, ਸਾਲ 2026 ਦੇ ਵਿੱਚ ਕਾਫੀ ਕੁਛ ਖਾਸ ਚੱਲ ਰਿਹਾ ਆ, ਪਰ ਇਸ ਸਾਲ ਦੀ ਇੱਕ ਇਹ ਖਾਸੀਅਤ ਹੈ ਕਿ ਇਸ ਸਾਲ ਫੀਫਾ ਵਰਲਡ ਕੱਪ 2026 ਚੱਲ ਰਿਹਾ ਆ, ਅਤੇ ਜਿਹੜੇ ਲੋਕ ਫੁੱਟਬਾਲ ਦੇਖਦੇ ਆ ਉਹਨਾਂ ਨੂੰ ਪਤਾ ਹੀ ਹੋਊਗਾ ਕਿ SBS ਉੱਤੇ ਜਿਹੜੇ ਸਾਰੇ ਫੀਫਾ ਵਰਲਡ ਕੱਪ ਦੇ ਮੈਚਿਸ ਆ ਉਹਨਾਂ ਨੂੰ ਤੁਸੀਂ ਲਾਈਵ ਦੇਖ ਸਕਦੇ ਹਾਂ, ਚਾਹੇ SBS ਦੇ TV 'ਤੇ ਜਾਂ ਫਿਰ SBS ਔਨ ਡਿਮਾਂਡ 'ਤੇ। ਅਤੇ ਵੈਸੇ ਤਾਂ ਮੈਨੂੰ ਸੌਕਰ ਦੇਖਣ ਦਾ, ਫੁੱਟਬਾਲ ਦੇਖਣ ਦਾ ਇੰਨਾ ਵੈਸੇ ਸ਼ੌਂਕ ਨਹੀਂ ਆ, ਰੁਝਾਨ ਨਹੀਂ ਆ, ਪਰ ਪਿਛਲੇ ਹਫ਼ਤੇ ਮੈਂ ਜ਼ਰੂਰ ਮੈਚ ਦੇਖਿਆ ਸੀ ਆਸਟ੍ਰੇਲੀਆ ਦਾ ਅਤੇ ਪੈਰਾਗੁਏ ਦਾ। ਵੈਸੇ ਉਹ 'ਚ ਤਾਂ ਇਹੀ ਉਡੀਕਦੇ ਰਹੇ ਕਿ ਹੁਣ ਗੋਲ ਹੁੰਦਾ, ਹੁਣ ਗੋਲ ਹੁੰਦਾ। ਅਫਸੋਸ, ਗੋਲ ਤਾਂ ਨਹੀਂ ਹੋਇਆ, ਪਰ ਆਸਟ੍ਰੇਲੀਆ ਦੀ ਟੀਮ ਜ਼ਰੂਰ ਪਹੁੰਚ ਗਈ ਆ ਜੀ ਅਗਲੇ ਪੜਾਅ ਦੇ ਵਿੱਚ ਫੀਫਾ ਵਰਲਡ ਕੱਪ ਦੇ ਵਿੱਚ, ਰਾਊਂਡ ਆਫ 32 ਦੇ ਵਿੱਚ ਉਹ ਪਹੁੰਚ ਗਈ ਆ। ਹੋਰ ਕਾਫੀ ਕੁਛ ਹੋ ਰਿਹਾ ਫੀਫਾ ਵਰਲਡ ਕੱਪ ਦੇ ਵਿੱਚ, ਕੱਲ੍ਹ ਉਸਦਾ 19ਵਾਂ ਦਿਨ ਸੀ, ਕੀ ਕੁਛ ਖਾਸ ਹੋਇਆ ਆਓ ਜਾਣਦੇ ਆ। MP ਸਿੰਘ ਲੈ ਕੇ ਹਾਜ਼ਰ ਆ ਫੀਫਾ ਵਰਲਡ ਕੱਪ ਦੇ 19ਵੇਂ ਦਿਨ ਦੀ ਪੂਰੀ ਰਿਪੋਰਟ।

0: ਦੋਸਤੋ, ਫੀਫਾ ਵਿਸ਼ਵ ਕੱਪ 2026 ਦੇ 19ਵੇਂ ਦਿਨ ਜਰਮਨੀ ਅਤੇ ਨੀਦਰਲੈਂਡ ਨੂੰ ਰੋਮਾਂਚਕ ਪੈਨਲਟੀ ਸ਼ੂਟ ਆਊਟ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਬ੍ਰਾਜ਼ੀਲ ਨੇ ਇੰਜਰੀ ਟਾਈਮ ਵਿਚ ਗੋਲ ਕਰਕੇ ਜਪਾਨ ਨੂੰ ਹਰਾਉਂਦਿਆਂ ਆਖਰੀ 16 ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਫੀਫਾ ਵਿਸ਼ਵ ਕੱਪ 2026 ਦੇ 19ਵੇਂ ਦਿਨ ਨੌਕਆਊਟ ਪੜਾਅ ਦੇ 3 ਮੁਕਾਬਲਿਆਂ ਦੇ ਬੇਹੱਦ ਰੋਮਾਂਚਕ ਪਲਾਂ ਦਾ ਸਾਰ ਲੈ ਕੇ ਚਾਰ ਵਾਰ ਦੀ ਚੈਂਪੀਅਨ ਜਰਮਨੀ ਅਤੇ ਸਾਬਕਾ ਫਾਈਨਲਿਸਟ ਨੀਦਰਲੈਂਡ ਪੈਨਲਟੀ ਸ਼ੂਟ ਆਊਟ ਵਿਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ, ਜਦਕਿ ਬ੍ਰਾਜ਼ੀਲ ਨੇ ਆਖਰੀ ਪਲਾਂ ਵਿਚ ਜਿੱਤ ਹਾਸਲ ਕਰਕੇ ਅਗਲੇ ਦੌਰ ਵਿਚ ਥਾਂ ਬਣਾ ਲਈ ਹੈ। 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਜਪਾਨ ਨੂੰ 2-1 ਨਾਲ ਹਰਾਇਆ। ਜਪਾਨ ਨੇ ਬੇਸ਼ੱਕ ਸ਼ੁਰੂਆਤੀ ਬੜਤ ਹਾਸਲ ਕਰ ਲਈ ਸੀ ਜਦੋਂ ਕਾਇਸ਼ੂ ਸਾਨੋ ਨੇ ਬ੍ਰਾਜ਼ੀਲ ਦੀ ਰੱਖਿਆ ਪੰਕਤੀ ਦਾ ਗਲਤੀ ਦਾ ਫਾਇਦਾ ਚੁੱਕਦਿਆਂ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਗੋਲ ਦਾਗਿਆ ਤੇ ਇਸ ਦੇ ਜਵਾਬ ਵਿਚ ਬ੍ਰਾਜ਼ੀਲ ਵੱਲੋਂ 56ਵੇਂ ਮਿੰਟ ਵਿਚ ਕਾਸਿਓ ਮੀਰੋ ਦੀ ਮਦਦ ਦੇ ਨਾਲ ਬਰਾਬਰੀ ਦਾ ਗੋਲ ਕੀਤਾ ਗਿਆ। ਫਿਰ ਇੰਜਰੀ ਟਾਈਮ ਦੇ ਆਖਰੀ ਪਲਾਂ ਵਿਚ ਗੈਬਰੀਅਲ ਮਾਰਟੀਨੇਲੀ ਨੇ ਜੇਤੂ ਗੋਲ ਕਰਕੇ ਆਪਣੀ ਟੀਮ ਨੂੰ ਆਖਰੀ 16 ਵਿਚ ਪਹੁੰਚਾ ਦਿੱਤਾ। ਹੁਣ ਬ੍ਰਾਜ਼ੀਲ ਦਾ ਸਾਹਮਣਾ ਕੋਲ ਡਿਵਾਰ ਅਤੇ ਨਾਰਵੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਇਸ ਦੇ ਨਾਲ ਹੀ 4 ਵਾਰ ਦੀ ਚੈਂਪੀਅਨ ਜਰਮਨੀ ਨੂੰ ਪੈਰਾਗੁਆਏ ਨੇ ਟੂਰਨਾਮੈਂਟ ਦੇ ਪਹਿਲੇ ਪੈਨਲਟੀ ਸ਼ੂਟ ਆਊਟ ਵਿਚ 4-3 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਪਹਿਲੇ ਹਾਫ ਦੇ ਅੰਤ ਵਿਚ ਜੂਲੀਓ ਐਨਸੀਸੋ ਦੇ ਹੈਡਰ ਨਾਲ ਪੈਰਾਗੁਆਏ ਨੇ ਚੜ੍ਹਤ ਬੜਾਈ, ਪਰ ਦੂਜੇ ਹਾਫ ਦੀ ਸ਼ੁਰੂਆਤ ਵਿਚ ਜਰਮਨੀ ਨੇ ਸਕੋਰ ਬਰਾਬਰ ਕਰ ਦਿੱਤਾ। ਵਾਧੂ ਸਮੇਂ ਵਿਚ ਜਰਮਨੀ ਦਾ ਇਕ ਗੋਲ ਵੀਡੀਓ ਅਸਿਸਟੈਂਟ ਰੈਫਰੀ VAR ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿਚ ਪੈਰਾਗੁਆਏ ਨੇ ਦਬਾਅ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ ਅਤੇ ਹੁਣ ਉਸ ਦਾ ਸਾਹਮਣਾ ਫਰਾਂਸ ਅਤੇ ਸਵੀਡਨ ਦੇ ਜੇਤੂ ਨਾਲ ਹੋਵੇਗਾ। ਇਕ ਹੋਰ ਦਿਲਚਸਪ ਮੁਕਾਬਲੇ ਵਿਚ ਮੋਰੋਕੋ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿਚ 3-2 ਦੇ ਨਾਲ ਹਰਾ ਦਿੱਤਾ ਹੈ। ਨੀਦਰਲੈਂਡ ਲਈ ਕੋਡੀ ਗਾਪਕੋ ਨੇ ਦੂਜੇ ਹਾਫ ਦੇ ਅੰਤ ਵਿਚ ਗੋਲ ਕਰਕੇ ਟੀਮ ਨੂੰ ਬੜ ਦਿਵਾਈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਜੀਵਨ ਸਾਥੀ ਨੇ ਆਪਣੇ ਅਣਜੰਮੇ ਬੱਚੇ ਨੂੰ ਗੁਆ ਦਿੱਤਾ ਹੈ, ਪਰ ਇੰਜਰੀ ਟਾਈਮ ਵਿਚ ਮੋਰੋਕੋ ਨੇ ਬਰਾਬਰੀ ਦਾ ਗੋਲ ਕਰਕੇ ਮੈਚ ਨੂੰ ਵਾਧੂ ਸਮੇਂ ਵਿਚ ਪਹੁੰਚਾ ਦਿੱਤਾ। ਆਖਿਰਕਾਰ ਪੈਨਲਟੀ ਸ਼ੂਟ ਆਊਟ ਵਿਚ ਮੋਰੋਕੋ ਨੇ ਬਾਜ਼ੀ ਮਾਰ ਲਈ ਅਤੇ ਹੁਣ ਉਹ ਆਖਰੀ 16 ਵਿਚ ਕੈਨੇਡਾ ਦੇ ਨਾਲ ਭਿੜੇਗਾ। ਇਸੇ ਦੌਰਾਨ ਆਸਟ੍ਰੇਲੀਆ ਦੀ ਟੀਮ ਸੌਕਰੂਜ਼ ਆਖਰੀ 16 ਵਿਚ ਥਾਂ ਬਣਾਉਣ ਲਈ ਮਿਸਰ ਨਾਲ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ। ਖਿਡਾਰੀ ਕ੍ਰਿਸਚੀਅਨ ਵੋਲਪਾਟੋ ਦਾ ਕਹਿਣਾ ਹੈ ਕਿ ਇਟਲੀ ਦੀ ਬਜਾਏ ਆਸਟ੍ਰੇਲੀਆ ਲਈ ਖੇਡਣ ਦੇ ਆਪਣੇ ਫੈਸਲੇ ਉੱਤੇ ਹੋਈ ਆਲੋਚਨਾ ਨੇ ਉਹਨਾਂ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ।
1: You know, I say everything, but you know, sometimes there's going to be stuff said about you. There's going to be good things, there's going to be bad things, but I feel like as a footballer, you just got to be resilient and you know, and sometimes you can use it as fuel as well, and I like to use that as well.
0: ਯਾਦ ਰਹੇ, ਸੌਕਰੂਜ਼ ਦਾ ਮਿਸਰ ਨਾਲ ਇਹ ਮੁਕਾਬਲਾ ਸ਼ਨੀਵਾਰ ਸਵੇਰੇ 3 ਵਜੇ ਆਸਟ੍ਰੇਲੀਅਨ ਟਾਈਮ ਦੇ ਅਨੁਸਾਰ SBS ਅਤੇ SBS ਔਨ ਡਿਮਾਂਡ ਉੱਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਇਸ ਮੈਚ ਦਾ ਜੇਤੂ ਅਰਜਨਟੀਨਾ ਅਤੇ ਕਾਬੋ ਵਰਡੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਖੇਡੇਗਾ। 20ਵੇਂ ਦਿਨ ਕੋਟ ਡਿਵਾਰ ਅਤੇ ਨਾਰਵੇ ਪਹਿਲੀ ਵਾਰ ਵਿਸ਼ਵ ਕੱਪ ਵਿਚ ਆਮਣੇ ਸਾਹਮਣੇ ਹੋਣਗੇ ਅਤੇ ਜੇਤੂ ਆਖਰੀ 16 ਵਿਚ ਪਹੁੰਚੇਗਾ। ਇਸ ਤੋਂ ਇਲਾਵਾ ਲਗਭਗ ਇਕ ਸਦੀ ਬਾਅਦ ਫਰਾਂਸ ਅਤੇ ਸਵੀਡਨ ਵਿਸ਼ਵ ਕੱਪ ਵਿਚ ਇਕ ਦੂਜੇ ਦੇ ਸਾਹਮਣੇ ਹੋਣਗੇ। ਸਹਿ ਮੇਜ਼ਬਾਨ ਮੈਕਸੀਕੋ ਆਪਣੀ ਧਰਤੀ ਉੱਤੇ ਮੈਕਸੀਕੋ ਸਿਟੀ ਵਿਚ ਇਕੁਆਡੋਰ ਨਾਲ ਖੇਡੇਗਾ। ਦੋਸਤੋ, ਇਹ ਸੀ ਫੀਫਾ ਵਰਲਡ ਕੱਪ 2026 ਦੇ 19ਵੇਂ ਦਿਨ ਦੀਆਂ ਖੇਡਾਂ ਦਾ ਸਾਰ। ਜੁੜੇ ਰਹੋ SBS ਪੰਜਾਬੀ ਦੇ ਨਾਲ, ਹਰ ਰੋਜ਼ ਅਸੀਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਫੀਫਾ ਵਰਲਡ ਕੱਪ ਦੇ ਰੋਮਾਂਚਕ ਪਲ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।

0: ਪਿਆਰੇ ਦੋਸਤੋ, ਇਹ ਸੀ ਫੀਫਾ ਵਰਲਡ ਕੱਪ ਦੇ 19ਵੇਂ ਦਿਨ ਦੀ ਅਪਡੇਟ। ਅਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਤੁਸੀਂ ਵੀ ਫੀਫਾ ਵਰਲਡ ਕੱਪ ਦੇ ਮੈਚਿਸ ਦੇਖ ਰਹੇ ਹੋ, ਚਾਹੇ ਲਾਈਵ ਜਾਂ ਬਾਅਦ ਵਿੱਚ ਹਾਈਲਾਈਟਸ ਦੇਖ ਰਹੇ ਹੋ, ਜਾਂ ਫਿਰ ਮੇਰੇ ਵਾਂਗੂ ਤੁਸੀਂ ਵੀ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ। ਅਤੇ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਮੈਂ ਜਾਣਨਾ ਚਾਹੂੰਗੀ ਕਿ ਹੁਣ ਤੱਕ ਦਾ ਸਭ ਤੋਂ ਰੌਚਕ ਮੁਕਾਬਲਾ ਤੁਹਾਨੂੰ ਕਿਹੜਾ ਲੱਗਿਆ ਆ। ਅਤੇ ਇਹ ਤੁਸੀਂ ਮੈਨੂੰ SMS ਵਿੱਚ ਲਿਖ ਕੇ ਜ਼ਰੂਰ ਭੇਜੋ, ਆਪਣੇ ਜਵਾਬ ਲਿਖ ਕੇ ਭੇਜੋ। ਨੰਬਰ ਤੁਸੀਂ ਜਾਣਦੇ ਹਾਂ ਜੀ, 0443-747-0436-0439-799-767। ਅਤੇ ਤੁਸੀਂ ਚੱਕੋ ਆਪਣਾ ਫੋਨ, ਭੇਜੋ ਮੈਨੂੰ ਸੁਨੇਹਾ। ਅਤੇ ਆਪਾਂ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਕਮਰਸ਼ਲ ਬ੍ਰੇਕ। ਮਿਲਦੇ ਹਾਂ ਜੀ ਬਹੁਤ ਜਲਦ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
1: Y si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
2: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy.

0: Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with a Capital One Venture X card. What's in your wallet?
1: Terms apply. Lounge access is subject to change. See CapitalOne.com for details.
2: Sigue conectado ante lo inesperado con Invincible Wi-Fi de Spectrum. Invincible Wi-Fi te mantiene conectado con internet con fibra óptica, red 5G automática y batería de respaldo de 8 horas para que nada te detenga. Trabaja, haz streaming, sigue conectado con amigos y familia, pase lo que pase. Nada te detiene con Invincible Wi-Fi de Spectrum. Aplican restricciones, servicio no disponible en todas las áreas.
3: ब्रेक तो बाद स्वागत है जी तुसी सुन रहे हो SBS पंजाबी दा बुधवार वाला प्रोग्राम आज सिडनी तो जसमीत कौर दे नाल ते प्रोग्राम दे विच ब्रेक दौरान पहला सुनेहा आया होया जी पहला ये पढ़दे आ ए भेजिया जी पर्थ तो जोविन सिंह ने ए कह रहे सत श्री अकाल जी 25 जून नू मेरी दादी जी दा जन्मदिन सी तुसी प्लीज मेरी प्यारी दादी नू हैप्पी बर्थडे कह दियो बर्थडे विशेस दे दियो ओ हर हफ्ते तुहाडा प्रोग्राम सुनदे आ बहुत शुक्रिया जोविन सिंह जी कि तुसी साडा प्रोग्राम अज लाइव सुन रहे हो पर्थ तो सुन रहे हो ते तुहाडे स्नेहे मुताबक तुहाडी दादी जी नू बहुत बहुत मुबारकां जी हैप्पी बिलेटेड बर्थडे तुहाडी दादी जी नू परमात्मा उन्हां नू लंबी उम्र देण ते तंदुरुस्ती देण ते इदां ही साडा प्रोग्राम तुसी भी सुनदे रहो ते तुहाडे दादी जी भी सुनदे रहन बहुत बहुत शुक्रिया जी ते दोस्तों आओ हुण अगे वधाउने आ अज दे प्रोग्राम नू आपां आस्ट्रेलिया विच रहिंदे आ ते सारे ही जां आपां प्रवासी आ जां फिर प्रवासी परिवार विच वड्डे होए आ पर इस मुल्क दे इतिहास इत्थों दे तौर तरीकियां नू हर रोज़ सिखदे आ ਤੁਸੀਂ ਦੇਖਿਆ ਹੋਊਗਾ ਕਿ ਜਦ ਆਸਟ੍ਰੇਲੀਆ ਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਆ ਤੇ ਉਸ ਦੇ ਨਾਲ ਦੋ ਹੋਰ ਝੰਡੇ ਜ਼ਰੂਰ ਹੁੰਦੇ ਆ ਪਰ ਇਹ ਤਿੰਨ ਝੰਡੇ ਕਿਉਂ ਆਓ ਜਾਣਦੇ ਆ ਪਤਰਸ ਮਸੀਹ ਦੁਆਰਾ ਤਿਆਰ ਕੀਤੀ ਇਸ ਆਸਟ੍ਰੇਲੀਆ ਐਕਸਪਲੇਨਡ ਦੀ ਰਿਪੋਰਟ ਵਿੱਚ
4: ਪਿਆਰੇ ਦੋਸਤੋ ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਤਿੰਨ ਝੰਡੇ ਇਕੱਠੇ ਲਹਿਰਾਉਂਦੇ ਨਜ਼ਰ ਆ ਸਕਦੇ ਨੇ ਆਸਟ੍ਰੇਲੀਆ ਦਾ ਰਾਸ਼ਟਰੀ ਝੰਡਾ ਆਦਿਵਾਸੀ ਝੰਡਾ ਅਤੇ ਟੂਰਿਸਟ ਸਟੇਟ ਆਈਲੈਂਡਰ ਝੰਡਾ ਆਸਟ੍ਰੇਲੀਆ ਵਿੱਚ ਤਿੰਨ ਝੰਡੇ ਕਿਉਂ ਹਨ ਇਸ ਦਾ ਜਵਾਬ ਆਸਟ੍ਰੇਲੀਆ ਦੇ ਮੂਲ ਨਿਵਾਸੀ ਭਾਈਚਾਰਿਆਂ ਦੇ ਨਾਲ ਜੁੜਿਆ ਹੋਇਆ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖੋ ਵੱਖਰੇ ਆਦਿਵਾਸੀ ਸਮੂਹ ਹਨ ਜਿਨ੍ਹਾਂ ਵਿੱਚੋਂ ਹਰੇਕ ਦਾ ਆਪਣਾ ਇਤਿਹਾਸ ਸੱਭਿਆਚਾਰ ਭਾਸ਼ਾਵਾਂ ਅਤੇ ਝੰਡੇ ਹਨ ਟੂਰਿਸਟ ਸਟੇਟ ਆਈਲੈਂਡਰ ਝੰਡਾ ਹਰਾ ਨੀਲਾ ਕਾਲਾ ਅਤੇ ਸਫੇਦ ਰੰਗ ਦਾ ਹੈ ਇਸ ਵਿੱਚ ਇੱਕ ਸਫੈਦ ਰਵਾਇਤੀ ਪਗੜੀ ਜਿਸ ਨੂੰ ਦਾਰੀ ਆਖਿਆ ਜਾਂਦਾ ਹੈ ਅਤੇ ਇਸ ਦੇ ਕੇਂਦਰ ਵਿੱਚ ਇੱਕ ਚਿੱਟਾ ਤਾਰਾ ਹੈ ਇਹ ਝੰਡਾ ਟੂਰਿਸਟ ਸਟੇਟ ਆਈਲੈਂਡਰ ਸਮੂਹ ਦੇ ਲੋਕਾਂ ਅਤੇ ਜ਼ਮੀਨ ਸਮੁੰਦਰ ਸੱਭਿਆਚਾਰ ਅਤੇ ਭਾਈਚਾਰੇ ਨਾਲ ਉਹਨਾਂ ਦੇ ਸੰਬੰਧਾਂ ਨੂੰ ਦਰਸਾਉਂਦਾ ਹੈ ਬਹੁਤ ਸਾਰੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇਹ ਝੰਡਾ ਪਹਿਚਾਣ ਅਤੇ ਸੰਬੰਧਾਂ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ ਭਾਵੇਂ ਉਹ ਟਾਪੂਆਂ ਮੁੱਖ ਭੂਮੀ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ ਇਹ ਸਮਝਣ ਦੇ ਲਈ ਕਿ ਇਹ ਝੰਡਾ ਇੰਨੇ ਸਾਰੇ ਲੋਕਾਂ ਦੇ ਲਈ ਇੰਨਾ ਮਾਇਨੇ ਕਿਉਂ ਰੱਖਦਾ ਹੈ ਇਸ ਬਾਰੇ ਟੂਰਿਸਟ ਸਟੇਟ ਤੋਂ ਸ਼ੁਰੂਆਤ ਕਰਨਾ ਸਹਾਇਕ ਹੋਵੇਗਾ ਟੂਰਿਸਟ ਸਟੇਟ ਟਾਪੂ ਕੁਈਨਜ਼ਲੈਂਡ ਦੇ ਕੇਪ ਯਾਕ ਦੇ ਦੱਖਣੀ ਸਿਰੇ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਸਥਿਤ ਟਾਪੂਆਂ ਦਾ ਇੱਕ ਸਮੂਹ ਹੈ ਇਹ ਟਾਪੂ ਆਸਟ੍ਰੇਲੀਆ ਦਾ ਹਿੱਸਾ ਹਨ ਅਤੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦਾ ਘਰ ਹਨ ਜਿਨ੍ਹਾਂ ਦਾ ਆਪਣਾ ਵਿਲੱਖਣ ਸੱਭਿਆਚਾਰ ਇਤਿਹਾਸ ਅਤੇ ਭਾਸ਼ਾਵਾਂ ਹਨ ਸਾਲ 1992 ਵਿੱਚ ਆਈਲੈਂਡ ਕੋਆਰਡੀਨੇਟਿੰਗ ਕੌਂਸਲ ਨੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇੱਕ ਭਾਈਚਾਰਕ ਝੰਡਾ ਡਿਜ਼ਾਈਨ ਕਰਨ ਦੇ ਲਈ ਇੱਕ ਮੁਕਾਬਲਾ ਚਲਾਇਆ ਸੀ ਅਤੇ ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲਾ ਡਿਜ਼ਾਈਨ ਥਰਸਡੇ ਆਈਲੈਂਡ ਦੇ ਅੰਕਲ ਬਰਨਾਰਡ ਨਮੋਕ ਦੁਆਰਾ ਬਣਾਇਆ ਗਿਆ ਸੀ ਇਸ ਮੁਕਾਬਲੇ ਦੇ ਕੁਝ ਸਮੇਂ ਬਾਅਦ ਹੀ ਅੰਕਲ ਬਰਨਾਰਡ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ ਡਿਜ਼ਾਈਨ ਨੂੰ ਇੰਨਾ ਮਹੱਤਵਪੂਰਨ ਪ੍ਰਤੀਕ ਬਣਦੇ ਹੋਏ ਨਹੀਂ ਦੇਖ ਸਕੇ ਉਹਨਾਂ ਦੇ ਬੇਟੇ ਬਰਨਾਰਡ ਨਮੋਕ ਜੂਨੀਅਰ ਦੇ ਲਈ ਇਹ ਝੰਡਾ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਦੇ ਰਿਸ਼ਤੇ ਨੂੰ ਜੀਵਤ ਰੱਖਦਾ ਹੈ ਜਦੋਂ ਵੀ ਉਹ ਇਸ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਆਪਣਾ ਬਚਪਨ ਅਤੇ ਆਪਣੇ ਪਿਤਾ ਨੂੰ ਚਿੱਤਰ ਬਣਾਉਂਦੇ ਹੋਏ ਦੇਖਣ ਵੇਲੇ ਬਿਤਾਈਆਂ ਰਾਤਾਂ ਯਾਦ ਆ ਜਾਂਦੀਆਂ ਨੇ ਝੰਡੇ ਉੱਤੇ ਮੌਜੂਦ ਹਰੇਕ ਰੰਗ ਅਤੇ ਪ੍ਰਤੀਕ ਦਾ ਆਪਣਾ ਅਰਥ ਹੈ ਹਰਾ ਰੰਗ ਭੂਮੀ ਦਾ ਨੀਲਾ ਰੰਗ ਟੋਰਸ ਜਲਮਾਰਗ ਦੇ ਜਲ ਦਾ ਅਤੇ ਕਾਲਾ ਰੰਗ ਟੋਰਸ ਜਲਮਾਰਗ ਦੀਪ ਸਮੂਹ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਸਫੇਦਦਾਰੀ ਟੋਰਸ ਜਲਮਾਰਗ ਦੀਪ ਸਮੂਹ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ ਜਦਕਿ ਸਫੇਦ ਪੰਜ ਨੁਕੀਲਾ ਤਾਰਾ ਟੋਰਸ ਜਲਮਾਰਗ ਦੇ ਪੰਜ ਮੁੱਖ ਦੀਪ ਸਮੂਹਾਂ ਦੀ ਨੁਮਾਇੰਦਗੀ ਕਰਦਾ ਹੈ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਕਾਨੂੰਨ ਦੇ ਵਿਦਿਆਰਥੀ ਟਾਇਰਲ ਵਿਟੀ ਦਾ ਜਨਮ ਅਤੇ ਪਾਲਣ ਪੋਸ਼ਣ ਥਰਸਡੇ ਆਈਲੈਂਡ ਉੱਤੇ ਹੋਇਆ ਸੀ ਅਤੇ ਹੁਣ ਉਹ ਕੁਈਨਜ਼ਲੈਂਡ ਦੇ ਟਾਊਨਸਵਿਲੇ ਵਿੱਚ ਰਹਿੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹ ਝੰਡਾ ਟੂਰਿਸਟ ਸਟੇਟ ਆਈਲੈਂਡਰ ਭਾਈਚਾਰਾ

0: ਵਿਚਾਰ ਅਤੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।
1: The Turkish, like I feel like it's a part of our cultural identity in itself. It's a big part of our story. It's really good to have that sense of representation too. And especially being in a small community, you see this flag. It tells a story who we are, where we're going, and how we're moving forward past all the injustices since colonization. How people were considered flora and fauna and not as people. So for me, this flag speaks for itself. It's something to make me feel seen as a person because it's representing my people.
0: Bernard Jr. ਅਤੇ Tyrell ਦੋਵੇਂ ਹੀ Thursday Island ਉੱਤੇ ਭਲੇ ਵਧੇ ਹਨ, ਜਿਸ ਨੂੰ ਉਹ ਇੱਕ ਛੋਟਾ ਲੇਕਿਨ ਜੀਵੰਤ ਭਾਈਚਾਰਾ ਦੱਸਦੇ ਨੇ ਜੋ ਪਰਿਵਾਰ ਅਤੇ ਸੱਭਿਆਚਾਰ ਦੇ ਨਾਲ ਭਰਪੂਰ ਹੈ। Tyrell ਦੇ ਲਈ ਝੰਡਾ ਉਹਨਾਂ ਦੇ ਦੈਨਿਕ ਜੀਵਨ ਦਾ ਇੱਕ ਅਭਿੰਨ ਅੰਗ ਹੈ।
1: Seeing flags in places such as courtrooms and just everyday places up here in the mainland, it just makes me feel so seen where I can come from a small island off the mainland, but entering mainland, seeing my flag in a courtroom, seeing my flag wrapped up your local post office, seeing some people wearing it on their clothing, it makes me feel like people up here in the mainland have so much love and respect for us up there. It just makes us all feel a part of Australia and all that and how we're all connected and trying to move forward as one.
0: Bernard Jr. ਨੂੰ ਯਾਦ ਹੈ ਕਿ ਵਿਆਪਕ ਰੂਪ ਤੋਂ ਮਾਨਤਾ ਮਿਲਣ ਤੋਂ ਪਹਿਲਾਂ ਜੀਵਨ ਕਿਸ ਤਰ੍ਹਾਂ ਦਾ ਸੀ। ਉਹਨਾਂ ਨੇ 1990 ਦੇ ਦਹਾਕੇ ਵਿੱਚ ਹੋਈ ਪ੍ਰਤੀਯੋਗਤਾ ਤੋਂ ਬਾਅਦ ਹੌਲੀ ਹੌਲੀ ਟਾਪੂਆਂ ਵਿੱਚ ਇਸ ਝੰਡੇ ਦੇ ਪ੍ਰਸਾਰ ਨੂੰ ਦੇਖਿਆ। ਅੱਜ ਟੂਰਿਸਟ ਸਟੇਟ ਆਈਲੈਂਡਰ ਝੰਡਾ ਪੂਰੇ ਆਸਟ੍ਰੇਲੀਆ ਦੇ ਵਿੱਚ ਲਹਿਰਾਇਆ ਜਾਂਦਾ ਹੈ। ਤੁਸੀਂ ਇਸ ਨੂੰ ਸਕੂਲਾਂ, ਯੂਨੀਵਰਸਿਟੀਜ਼, ਪਾਰਲੀਮੈਂਟ ਹਾਊਸ, ਲੋਕਲ ਕਾਉਂਸਲ ਅਤੇ ਅਦਾਲਤਾਂ ਦੇ ਬਾਹਰ ਵੇਖ ਸਕਦੇ ਹੋ। ਇਹ ਅਕਸਰ ਆਦੀਵਾਸੀ ਅਤੇ ਆਸਟ੍ਰੇਲੀਅਨ ਝੰਡਿਆਂ ਨਾਲ ਲਹਿਰਾਇਆ ਜਾਂਦਾ ਹੈ। ਕੇਨਸ ਵਿੱਚ ਕਾਰੋਬਾਰ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੇ Tyrell ਦੇ ਲਈ ਇਹ ਦ੍ਰਿਸ਼ ਬਹੁਤ ਮਾਇਨੇ ਰੱਖਦਾ ਹੈ। Bernard Jr. ਨੇ ਘਰ ਤੋਂ ਦੂਰ ਵੀ Torres Strait Islander ਝੰਡੇ ਨੂੰ ਵੇਖਿਆ। ਉਹਨਾਂ ਨੇ ਆਪਣੀ ਡਾਕੂਮੈਂਟਰੀ ਕੈਰਿੰਗ ਦਾ ਫਲੈਗ ਦੇ ਨਾਲ ਵਿਦੇਸ਼ਾਂ ਵਿੱਚ ਕਈ ਸਮਾਰੋਹ ਵਿੱਚ ਸ਼ਿਰਕਤ ਕੀਤੀ ਹੈ ਅਤੇ ਲੰਡਨ, ਪੈਰਿਸ ਅਤੇ ਨਿਊਯਾਰਕ ਵਿੱਚ ਆਸਟ੍ਰੇਲੀਅਨ ਅੰਬੈਸੀ ਵਿੱਚ ਝੰਡੇ ਨੂੰ ਦੇਖਿਆ। ਹਰ ਵਾਰ ਉਹ ਕਹਿੰਦੇ ਨੇ ਕਿ ਇਹ ਝੰਡਾ ਉਹਨਾਂ ਨੂੰ Thursday Island ਉੱਤੇ ਆਪਣੇ ਬਚਪਨ ਦੀ ਯਾਦ ਦਿਲਾਉਂਦਾ ਹੈ, ਜਦੋਂ ਉਹ ਆਪਣੇ ਪਿਤਾ ਨੂੰ ਝੰਡੇ ਦਾ ਪਹਿਲਾ ਡਿਜ਼ਾਈਨ ਬਣਾਉਂਦੇ ਹੋਏ ਵੇਖਦੇ ਸਨ।
2: No matter where I am, when I see the flag, I see my childhood growing up on the island and overlooking my dad's shoulder, doing all them sketches. And even when I took the documentary over to Canada and the flag was flying there, it took me back to Australia. And I didn't even think that I was in another part of the world. I just remembered my childhood and then I snapped into reality and I was, oh, that's right. I'm in another country. So that's the feeling that I have every time I see the flag.
0: Bernard Jr. ਚਾਹੁੰਦੇ ਹਨ ਕਿ ਬੱਚੇ Torres Strait Islander ਝੰਡੇ ਦੇ ਪਿੱਛੇ ਦੀ ਕਹਾਣੀ ਨੂੰ ਜਾਣਦੇ ਹੋਏ ਵੱਡੇ ਹੋਣ। ਉਹਨਾਂ ਨੇ ਥੋਮਸ ਮੋਏ ਦੇ ਨਾਲ ਮਿਲ ਕੇ ਬੱਚਿਆਂ ਦੀ ਪੁਸਤਕ ਅਵਰ ਫਲੈਗ ਅਵਰ ਸਟੋਰੀ ਲਿਖੀ ਹੈ, ਜਿਸ ਦਾ ਚਿਤਰਨ ਟੋਰੀ ਜੇ ਮੋਡੇ ਨੇ ਕੀਤਾ ਹੈ।
2: I've had a lot of readings at schools, especially around Reconciliation Week and NAIDOC and all the comments that I have from the teachers and the school support workers was the kids really enjoy reading the book.
0: ਪਰ ਜਦੋਂ ਤੁਸੀਂ Torres Strait Islander ਝੰਡੇ ਨੂੰ ਦੇਖਦੇ ਹੋ ਤਾਂ ਤੁਸੀਂ ਭੂਮੀ, ਸਮੁੰਦਰ ਅਤੇ ਲੋਕਾਂ ਦੇ ਇੱਕ ਜੀਵੰਤ ਪ੍ਰਤੀਕ ਨੂੰ ਵੇਖਦੇ ਹੋ। ਇਹ ਉਹਨਾਂ ਸੱਭਿਆਚਾਰਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ ਜੋ Torres Strait ਵਿੱਚ, ਪੂਰੇ ਆਸਟ੍ਰੇਲੀਆ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਵੱਧ ਫੁੱਲ ਰਹੇ ਹਨ। Tyrell ਦੇ ਲਈ ਇਹ ਝੰਡਾ ਅਤੀਤ ਅਤੇ ਵਰਤਮਾਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ, ਪਰ ਇਸ ਦੇ ਨਾਲ ਹੀ ਇਹ ਭਵਿੱਖ ਦੀਆਂ ਕਹਾਣੀਆਂ ਨੂੰ ਵੀ ਪ੍ਰੇਰਿਤ ਕਰਦਾ ਨਜ਼ਰ ਆਉਂਦਾ ਹੈ।
1: It's good that we have a flag dedicated and designed by us for us to motivate us to continue our journey and move forward so that we are having pride and acknowledging our cultural identity.
0: SBS News ਲਈ ਨਿਕਿਆ ਹਚਿੰਸ ਦੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
3: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ya jitho vi tusi apne podcast sunde ho.
4: ਪਿਆਰੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਚੱਲ ਰਹੀ ਆ ਆਸਟ੍ਰੇਲੀਆ ਦੀ, ਤੇ ਪ੍ਰੋਗਰਾਮ ਦਾ ਜੋ ਪਹਿਲਾ ਗੀਤ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ, ਇਸ ਨੂੰ ਲਿਖਿਆ ਆ ਇੱਕ ਪੰਜਾਬੀ ਆਸਟ੍ਰੇਲੀਅਨ ਆਰਟਿਸਟ ਨੇ ਜਿਨ੍ਹਾਂ ਦਾ ਨਾਮ ਆ ਮਨੀ ਮਨਜੋਤ। ਇਸ ਨੂੰ ਗਾਇਆ ਆ ਹਸਰਤ ਨੇ। ਗੀਤ ਦਾ ਨਾਮ ਆ ਨੋਟ ਸੋ ਈਜ਼ੀ। ਆਓ ਸੁਣਦੇ ਹਾਂ।

0: ਪਿਆਰੇ ਦੋਸਤੋ, ਜੇਕਰ ਤੁਹਾਡੀ ਵੀ ਕੋਈ ਰਿਕੁਐਸਟ ਆ, ਤੁਸੀਂ ਤੁਹਾਡੀ ਕੋਈ ਫਰਮਾਇਸ਼ ਆ, ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ SBS ਪੰਜਾਬੀ ਉੱਤੇ, ਤੇ ਜ਼ਰੂਰ ਸਾਨੂੰ SMS ਭੇਜ ਕੇ ਗਾਣੇ ਦਾ ਨਾਮ ਦੱਸਿਓ। ਨੰਬਰ ਹੈ ਜੀ 0439-799-767। ਤੁਸੀਂ ਆਪਣੇ ਗਾਣਿਆਂ ਦੀ ਰਿਕੁਐਸਟ ਉੱਥੇ ਭੇਜ ਸਕਦੇ ਹੋ। ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਅਗਲੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ SBS ਪੰਜਾਬੀ ਦੀ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਲੜੀਵਾਰ ਵਿੱਚ ਸਮਝਾਂਗੇ ਕੋਲੈਸਟਰੋਲ ਨੂੰ, ਉੱਚ ਕੋਲੈਸਟਰੋਲ ਨੂੰ ਕਿੱਦਾਂ ਸਮੱਸਿਆਵਾਂ ਨੂੰ ਬਚਾਇਆ ਜਾ ਸਕਦਾ ਆਪਣੀ ਸਿਹਤ ਨੂੰ। ਤੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਜੀ ਕੋਲੈਸਟਰੋਲ ਦੇ ਬਾਰੇ। ਹੁਣ ਰੁਕਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਦੇ ਲਈ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
6: You're listening to SBS Audio. We are currently in an ad break. Your program will resume shortly.

0: Your program will resume shortly.
1: The Uluru Statement from the Heart ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/uluru statement ਤੇ। ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australia ਐਕਸਪਲੇਨਡ ਉੱਤੇ ਜਾਓ। SBS ਚਿਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿਲ ਨੂੰ SBS ਆਡੀਓ ਐਪ ਤੇ ਸੁਣੋ। ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
2: ਸਵਾਗਤ ਹੈ ਜੀ, ਤੁਸੀਂ ਸੁਣ ਰਹੇ ਹੋ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ ਦਾ ਪ੍ਰੋਗਰਾਮ ਤੇ ਮੈਂ ਹਾਂ ਜਸਮੀਤ ਕੌਰ। ਬ੍ਰੇਕ ਦੌਰਾਨ ਇੱਕ ਹੋਰ ਸੁਨੇਹਾ ਆਇਆ ਜੀ, ਤੁਹਾਨੂੰ ਸੁਣਾਉਣੀ ਆ। ਇਹ ਭੇਜਿਆ ਜੀ ਸਿਡਨੀ ਤੋਂ ਬਲਦੀਸ਼ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ। ਉਹ ਕਹਿ ਰਿਹਾ ਜੀ, ਸਤਿ ਸ਼੍ਰੀ ਅਕਾਲ ਜਸਮੀਤ ਕੌਰ ਅਤੇ SBS ਪੰਜਾਬੀ ਦੀ ਟੀਮ, ਅੱਜ ਦਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗ ਰਿਹਾ, ਅਸੀਂ ਇੰਜੋਏ ਕਰ ਰਹੇ ਹਾਂ, ਇੱਦਾਂ ਹੀ ਪੰਜਾਬੀ ਕਮਿਊਨਿਟੀ ਨੂੰ ਜੋੜ ਕੇ ਰੱਖਦੇ ਰਹੋ। ਬਹੁਤ ਸ਼ੁਕਰੀਆ ਬਲਦੀਸ਼ ਸਿੰਘ ਜੀ ਅਤੇ ਤੁਹਾਡੇ ਪਰਿਵਾਰ ਦਾ ਕਿ ਤੁਸੀਂ ਸਾਨੂੰ ਅੱਜ ਲਾਈਵ ਸੁਣ ਰਹੇ ਹਾਂ ਅਤੇ ਸਾਨੂੰ ਹੱਲਾਸ਼ੇਰੀ ਵੀ ਦੇ ਰਹੇ ਹਾਂ ਸੁਨੇਹਾ ਭੇਜ ਕੇ। ਬਹੁਤ ਸ਼ੁਕਰੀਆ, ਉਮੀਦ ਕਰਦੇ ਹਾਂ ਕਿ ਬਾਕੀ ਦਾ ਪ੍ਰੋਗਰਾਮ ਵੀ ਤੁਸੀਂ ਇੱਦਾਂ ਹੀ ਇੰਜੋਏ ਕਰੋਗੇ। ਪਿਆਰੇ ਦੋਸਤੋ, ਸਮੇਂ ਸਮੇਂ 'ਤੇ SBS ਪੰਜਾਬੀ ਤੁਹਾਡੇ ਤੱਕ ਲੋੜੀਂਦੀ ਗੱਲਬਾਤ ਪਹੁੰਚਾਉਂਦਾ ਆ। ਉਹ ਚਾਹੇ ਕਾਨੂੰਨੀ ਜਾਣਕਾਰੀ ਹੋਵੇ, ਸਿਆਸੀ ਬਦਲਾਵ ਹੋਣ, ਤੁਹਾਡੇ ਹੱਕ ਦੀ ਗੱਲ ਹੋਵੇ ਜਾਂ ਫਿਰ ਸਿਹਤ ਸਮੱਸਿਆਵਾਂ ਦੀ। SBS ਪੰਜਾਬੀ ਦੀ ਨਵੀਂ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਲੜੀਵਾਰ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਆਸਟੀਓਆਰਥਰਾਈਟਿਸ ਯਾਨੀ ਗਠੀਆ, ਕੋਲੈਸਟਰੋਲ ਅਤੇ ਹੋਰ ਸਿਹਤ ਸਮੱਸਿਆਵਾਂ ਦੀ ਗੱਲਬਾਤ ਡਾਕਟਰ ਮਨਦੀਪ ਕੌਰ ਨਾਲ ਕੀਤੀ ਗਈ ਆ। ਅੱਜ ਦੇ ਪ੍ਰੋਗਰਾਮ 'ਚ SBS ਪੰਜਾਬੀ ਤੋਂ MP ਸਿੰਘ ਲੈ ਕੇ ਹਾਜ਼ਰ ਆ ਕੋਲੈਸਟਰੋਲ ਬਾਰੇ ਡਾਕਟਰ ਸਾਹਿਬ ਨਾਲ ਇੱਕ ਖਾਸ ਗੱਲਬਾਤ, ਆਓ ਸੁਣਦੇ ਹਾਂ।
1: ਹਾਜ਼ਰੀਨ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਤੇ ਮੈਂ ਹਾਂ MP ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ ਤੇ ਸਮਝ ਨਹੀਂ ਪਾਉਂਦੇ ਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ ਏਸ਼ੀਆਈ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਅਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬੀਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। SBS ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਹੈਲਥ ਸੀਰੀਜ਼ ਵਾਲੇ ਲੜੀਵਾਰ ਦੇ ਅੰਡਰ ਅੱਜ ਅਸੀਂ ਇੱਕ ਹੋਰ ਸਿਹਤ ਮਾਮਲੇ ਉੱਤੇ ਗੱਲ ਕਰਾਂਗੇ, ਉਹ ਹੈਗੀ ਹੈ ਜੀ ਕੋਲੈਸਟਰੋਲ। ਇਹ ਵੀ ਆਪਣੇ ਪੰਜਾਬੀ ਭਾਈ

0: ਏਰੀਆ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਅਤੇ ਇਹ ਹੋ ਸਕਦਾ ਕਿ ਆਪਣੀ ਜਿਹੜੀ ਜ਼ਿੰਦਗੀ ਦੀ ਲਾਈਫ ਸਟਾਈਲ ਹੈਗੀ ਹੈ ਉਹਨੂੰ ਕਰਕੇ ਕੁਝ ਚੇਂਜਸ ਲਿਆ ਕੇ ਇਹਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇੱਕ ਵਾਰ ਫਿਰ ਸਾਡੇ ਨਾਲ ਡਾਕਟਰ ਮਨਦੀਪ ਕੌਰ ਜੀ ਜੁੜੇ ਹਨ ਅਤੇ ਇਸ ਕੋਲੈਸਟਰੋਲ ਬਾਰੇ, ਜਿਹੜਾ ਅਹਿਮ ਵਿਸ਼ਾ ਹੈ, ਇਹਦੇ ਬਾਰੇ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਮਨਦੀਪ ਜੀ, SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਮੈਨੂੰ ਬੁਲਾਇਆ ਦੁਬਾਰਾ। ਅੱਜ ਆਪਾਂ ਕੋਲੈਸਟਰੋਲ ਦੇ ਉੱਤੇ ਗੱਲ ਕਰੋਂਗੇ
0: ਜੀ। ਕੋਲੈਸਟਰੋਲ ਬਾਰੇ ਥੋੜ੍ਹਾ ਬ੍ਰੀਫ ਦੱਸੋ ਵੀ ਹੁੰਦਾ ਕੀ ਹੈ ਇਹ।
1: ਇਹ ਕੀ ਹੁੰਦਾ ਵਾ, ਇੱਕ ਮੰਨ ਲਓ ਤੁਸੀਂ ਫੈਟ ਦਾ ਮਲਮ ਹੁੰਦਾ ਵਾ ਜਿਹੜਾ ਆਪਣੇ ਸਰੀਰ 'ਚ ਆ, ਹੈ ਨਾ, ਅਤੇ ਇਹ ਆਪਣੇ ਸਰੀਰ ਨੂੰ ਚਾਹੀਦਾ ਵਾ। ਇਹ ਕਾਹਤੋਂ ਚਾਹੀਦਾ ਵਾ, ਇਹ ਤੋਂ ਬਹੁਤ ਚੀਜ਼ਾਂ ਬਣਦੀਆਂ, ਆਪਣੇ ਹੋਰਮੋਨਸ ਬਣਦੇ ਆ, ਇਹ ਤੋਂ ਵਿਟਾਮਿਨ ਡੀ ਬਣਦੇ ਆ, ਇਹ ਆਪਣਾ ਖਾਣਾ ਪਚਾਉਣ ਲਈ ਵੀ ਬਹੁਤ ਜ਼ਰੂਰੀ ਹੁੰਦੀ ਆ। ਇਹ ਆਪਣੇ ਜਿਹੜਾ ਇਹ ਕੋਲੈਸਟਰੋਲ ਆ, ਇਹ ਫੈਟ ਦਾ ਹਿੱਸਾ ਵਾ, ਇਹ ਆਪਣਾ ਸਰੀਰ 'ਚੋਂ ਵੀ ਕੁਦਰਤ ਵੱਲੋਂ ਬਣਦਾ ਵਾ, ਪਰ ਜਿਹੜਾ ਆਪਾਂ ਖਾਂਦੇ ਪੀਂਦੇ ਆ ਉਹ ਤੋਂ ਵੀ ਮਿਲਦਾ ਵਾ।
0: ਅੱਛਾ, ਕੁਦਰਤ ਵੱਲੋਂ ਵੀ ਮਿਲਦਾ ਹੈ?
1: ਹਾਂਜੀ ਹਾਂਜੀ, ਆਪਣਾ ਜਿਹੜਾ ਆਪਣਾ ਸਰੀਰ ਆ ਇਹ ਨੈਚੁਰਲੀ ਉਹਨੂੰ ਬਣਾ ਦਿੰਦਾ ਵੀ ਆ, ਪਰ ਜਿਹੜਾ ਆਪਣਾ ਖਾਣਾ ਪੀਣਾ ਵਾ, ਜਿਹੜੀ ਇਹ ਬਿਮਾਰੀ ਆ, ਇਹ ਜ਼ਿਆਦਾ ਤੋਂ ਜ਼ਿਆਦਾ ਉਹ ਤੋਂ ਹੁੰਦਾ ਵਾ। ਆਪਣੇ ਜਿਹੜੀ ਜਦੋਂ ਬਿਮਾਰੀ ਹੁੰਦੀ ਆ, ਆਪਾਂ ਐਕਸੈਸ ਦੇ ਵਿੱਚ ਖਾਣ ਲੱਗ ਜਾਂਦੇ ਹਾਂ, ਇਹਦੇ ਨਾਲੋਂ ਉਹਦੇ ਕਾਰਨ ਆਪਾਂ ਨੂੰ ਜ਼ਿਆਦਾ ਕੋਲੈਸਟਰੋਲ ਦੀ ਬਿਮਾਰੀਆਂ ਪੈਣ ਲੱਗ ਜਾਂਦੀਆਂ।
0: ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੜਾ ਫੈਟੀ ਫੂਡ ਹੈਗਾ ਜੀ, ਅਸੀਂ ਘਿਓ ਪਾ ਕੇ ਖਾ ਲਿਆ, ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਇਹ ਵੀ ਕੋਲੈਸਟਰੋਲ ਦਾ ਕਾਰਨ ਬਣਦੀਆਂ?
1: ਹਾਂਜੀ ਹਾਂਜੀ, ਅੱਜ ਆਪਾਂ ਇਹਦੇ ਬਾਰੇ ਗੱਲ ਕਰੂੰਗੇ।
0: ਠੀਕ ਹੈ ਜੀ, ਥੋੜਾ ਸਮਝਾਓ ਇਹਦੇ ਬਾਰੇ।
1: ਹਾਂਜੀ ਹਾਂਜੀ, ਸੋ ਆਪਣੇ ਕੋਲ ਹੈਗੇ ਕੋਲੈਸਟਰੋਲ ਦੇ ਕਾਫੀ ਹਿੱਸੇ ਆ। ਜੇ ਆਪਾਂ ਹੁਣ ਅੰਗਰੇਜ਼ੀ ਚ ਉਹਨੂੰ ਕਹਿੰਦੇ ਆ ਵੀ ਜਿਹੜਾ ਪਹਿਲਾ ਹਿੱਸਾ ਵਾ, ਸਭ ਤੋਂ ਮਾੜਾ ਹਿੱਸਾ, ਉਹਨੂੰ ਅਸੀਂ ਕਹਿੰਦੇ ਆ ਲੋ ਡੈਂਸਿਟੀ ਲਾਈਪੋਪ੍ਰੋਟੀਨ, ਹੈ ਨਾ। ਇਹ ਮਾੜਾ ਹਿੱਸਾ, ਇਹ ਸਭ ਤੋਂ ਮਾੜਾ ਵਾਲਾ ਵਾ, ਇਹ ਉਹ ਵਾਲਾ ਕੋਲੈਸਟਰੋਲ ਆ, ਇਹ ਉਹ ਮੋਟਾਪਾ ਵਾ ਜਿਹੜਾ ਤੁਹਾਡੀਆਂ ਖੂਨਾਂ ਦੀਆਂ ਨਾੜੀਆਂ ਦੇ ਵਿੱਚ ਜਾ ਕੇ ਜੁੜ ਜਾਂਦਾ ਤੇ ਆਪਣੀ ਨਸਾਂ ਨੂੰ ਬੰਦ ਕਰਦਾ ਤੇ ਇਹਦਾ ਤੋਂ ਅਟੈਕ ਆਉਂਦਾ ਵਾ। ਸੋ ਇਹ ਜਿਹੜਾ ਛੋਟਾ ਕਹਿਣ ਆ LDL ਆ, ਇਹਦਾ ਪੂਰਾ ਨਾਂ ਆ ਲੋ ਡੈਂਸਿਟੀ ਲਾਈਪੋਪ੍ਰੋਟੀਨ, ਇਹ ਉਹ ਵਾਲਾ ਵਾ। ਇੱਕ ਹੈਗਾ, ਇਹ ਇੱਕ ਵਿਚਾਰਾ ਚੰਗਾ ਵੀ ਆ, ਉਹਨੂੰ ਹਾਈ ਡੈਂਸਿਟੀ ਲਾਈਪੋਪ੍ਰੋਟੀਨ ਕਹਿੰਦੇ ਆ। ਉਹ ਹੈਗਾ ਜਿਹੜਾ, ਉਹਦਾ ਕੰਮ ਕੀ ਆ ਵੀ ਜਿਹੜਾ ਲੋ ਡੈਂਸਿਟੀ ਵਾਲਾ ਵਾ ਲਾਈਪੋਪ੍ਰੋਟੀਨ, ਉਹਨੂੰ ਖਿੱਚ ਕੇ ਨਾ ਖੂਨ ਚੋਂ ਲੈ ਕੇ ਲਿਵਰ ਚ ਲੈ ਜਾਂਦਾ ਵਾ, ਵੀ ਤੂੰ ਲਿਵਰ ਚ ਜਾ ਕੇ ਉਹਦਾ ਹਾਜ਼ਮਾ ਹੋ ਕੇ ਸਰੀਰ ਚੋਂ ਕੱਢਿਆ ਜਾਂਦਾ ਵਾ, ਉਹਦਾ ਇਹ ਰੋਲ ਆ। ਸੋ ਆਪਾਂ ਖੁਸ਼ ਹੁੰਦੇ ਹਾਂ ਵੀ ਜੇ ਉਹ ਥੋੜਾ ਵੱਧ ਹੋਊਗਾ, ਉਹ ਆਪਣਾ ਬਚਾਅ ਰੱਖੂਗਾ। ਇੱਕ ਹਿੱਸਾ ਹੈਗਾ ਵਾ ਟ੍ਰਾਈਗਲਿਸਰਾਈਡਸ, ਹੈਨਾ, ਇਹਨੂੰ TG ਛੋਟੇ ਨਾਮ ਤੇ ਕਹਿੰਦੇ ਆ, ਹੈਨਾ। ਇਹ ਜਿਹੜਾ ਵਾ, ਇਹ ਵਿਚਾਰਾ ਕੋਲੈਸਟਰੋਲ ਜਿਹੜਾ, ਇਹ ਆਪਣੇ ਢਿੱਡ ਦੇ ਵਿੱਚ ਜਦੋਂ ਆਪਾਂ ਮੋਟਾਪਾ ਵੱਧਦਾ ਵਾ, ਇਹ ਉੱਥੇ ਜਾ ਕੇ ਜੁੜਦਾ ਵਾ, ਇਹ ਖਾਣਾ ਪੀਣੇ ਤੋਂ ਆਉਂਦਾ ਵਾ, ਜਦੋਂ ਆਪਾਂ ਜ਼ਿਆਦਾ ਖਾ ਪੀ ਲਈਦਾ, ਜਦੋਂ ਆਪਾਂ ਸਰੀਰ ਨਹੀਂ ਵਰਤਦਾ ਉਹਨੂੰ, ਉਹ ਐਕਸੈਸ 'ਚ ਆ ਜਾਂਦਾ, ਵਾਧੇ 'ਚ ਆ ਜਾਂਦਾ ਆਪਣੇ ਸਰੀਰ ਦੇ ਵਿੱਚ, ਉਹ ਜਾ ਕੇ ਆਪਣੇ ਫਿਰ ਸਰੀਰ ਦੇ ਵਿੱਚ ਜਾ ਕੇ ਜੁੜ ਜਾਂਦਾ ਵਾ, ਅਤੇ ਉਹਨੂੰ ਟ੍ਰਾਈਗਲਿਸਰਾਈਡਸ ਕਹਿੰਦੇ ਆ।
0: ਠੀਕ ਹੈ, ਅਤੇ ਇਹਨਾਂ ਵਿੱਚੋਂ ਤੁਸੀਂ LDL ਹੁੰਦਾ, HDL ਹੁੰਦਾ ਅਤੇ TG

0: SBS. ¿Qué es Spectrum Internet? Es el Internet confiable para navegar, jugar y hacer streaming a tu manera. También es la seguridad que necesitas para proteger a tu familia en línea. Y con el poder de Wi-Fi 7 en casa, estarán listos hoy, mañana y siempre. Es un Internet rápido, seguro y listo para el futuro. Spectrum Internet es todo lo que necesitas y más. Cámbiate hoy en Spectrum.com. Los servicios no están disponibles en todas las áreas. Se aplican restricciones.
1: ਆਪਾਂ ਨੂੰ ਇਹ ਉਵੇਂ ਹੀ ਪਤਾ ਲੱਗਣਾ ਵਾ ਜੇ ਆਪਾਂ ਟੈਸਟ ਕਰੀਏ ਇਹਦਾ
2: ਅਤੇ ਇਹ ਵੀ ਜਿਹੜਾ ਹੈਗਾ ਫੂਡ ਨਾਲ ਤੁਸੀਂ ਜ਼ਿਆਦਾ ਰਿਲੇਟਡ ਹੈਗਾ ਆ ਖਾਣਾ ਜਿਹੜਾ ਅਸੀਂ ਫੈਟੀ ਖਾਂਦੇ ਹੈਗੇ ਹਾਂ ਅਤੇ ਇਸ ਤੋਂ ਇਲਾਵਾ ਹੋਰ ਰਿਸਕ ਫੈਕਟਰ ਕਿਹੜੇ ਹੈਗੇ ਕਿਹਨਾਂ ਕਾਰਨਾਂ ਕਰਕੇ ਹੋ ਸਕਦਾ
1: ਇਹ ਇੱਕ ਤਾਂ ਵੱਡਾ ਰਿਸਕ ਫੈਕਟਰ ਆ ਫੈਮਿਲੀ ਹਿਸਟਰੀ ਦਾ ਉਹਦਾ ਅਲੱਗ ਬਿਮਾਰੀ ਕਹਿੰਦੇ ਹੁੰਦੇ ਹਾਂ ਵੀ ਫੈਮਿਲੀਅਲ ਹਾਈਪਰਕੋਲੈਸਟ੍ਰੋਲੀਮੀਆ ਸੋ ਇੱਕ ਫੈਮਿਲੀ ਦਾ ਜਿਵੇਂ ਜੈਨੇਟਿਕਸ ਦਾ ਇੱਕ ਹੁੰਦਾ ਹਿੱਸਾ ਹੈਗਾ ਇੱਕ ਹੈਗਾ ਵਾ ਵੀ ਜੇ ਤੁਸੀਂ ਮੋਟੇ ਆ ਤੁਹਾਡੇ ਮੋਟਾਪਾ ਵੱਧਦਾ ਤੁਸੀਂ ਜੇ ਸਮੋਕ ਕਰਦੇ ਆ ਬੀੜੀਆਂ ਪੀਂਦੇ ਆ ਜੇ ਤੁਸੀਂ ਸ਼ਰਾਬ ਜ਼ਿਆਦਾ ਪੀਂਦੇ ਆ ਜੇ ਤੁਸੀਂ ਐਕਸਰਸਾਈਜ਼ ਵਰਜਿਸ਼ ਨਹੀਂ ਕਰਦੇ ਉਹਨਾਂ ਨੂੰ ਹੋ ਸਕਦਾ ਉਹਨਾਂ ਨੂੰ ਵੀ ਹੋ ਸਕਦਾ ਜਿਹੜਾ ਚੰਗਾ ਖਾਣਾ ਨਹੀਂ ਖਾਂਦੇ ਉਹ ਫੈਟ ਬੁਆਲਾ ਖਾਂਦੇ ਆ ਘਿਓ ਰੱਜ ਕੇ ਖਾਂਦੇ ਆ ਬਟਰ ਖਾਂਦੇ ਆ ਉਹਨਾਂ ਨੂੰ ਵੀ ਇਹ ਉਹਨਾਂ ਦਾ ਰਿਸਕ ਫੈਕਟਰ ਹੈਗਾ ਵਾ ਵੀ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਆ
2: ਅੱਛਾ ਠੀਕ ਹੈ ਜੀ ਮਤਲਬ ਕੁੱਲ ਮਿਲਾ ਕੇ ਉਹੀ ਹੈ ਵੀ ਆਪਣੇ ਫੂਡ ਦਾ ਧਿਆਨ ਰੱਖਿਆ ਜਾਵੇ ਐਕਸਰਸਾਈਜ਼ ਦਾ ਮੋਟਾਪਾ ਨਾ ਹੋਵੇ ਇਹ ਵੀ ਇੱਕ ਕੋਲੈਸਟ੍ਰੋਲ ਦਾ ਕਾਰਨ ਬਣ ਸਕਦਾ ਜਿਵੇਂ ਕਿ ਬਾਕੀ ਦੀਆਂ ਬਿਮਾਰੀਆਂ ਹੁੰਦੀਆਂ ਨੇ ਹਾਈਪਰਟੈਂਸ਼ਨ ਹੋਈ ਜਾਂ ਜਿਹੜੀ ਹੋਰ ਹੈਗੀਆਂ ਬਿਮਾਰੀਆਂ ਡਾਇਬੀਟੀਜ਼ ਵਗੈਰਾ ਅਤੇ ਇਹਦੇ ਵਾਸਤੇ ਮੈਨੇਜਮੈਂਟ ਕਿੱਦਾਂ ਕੀਤੀ ਜਾਵੇ ਇੱਕ ਤੁਸੀਂ ਦੱਸਿਆ ਵੀ ਬੜੀ ਕਾਮਨ ਹੁੰਦੀ ਹੈ ਪੰਜਾਬੀਆਂ ਦੇ ਵਿੱਚ ਤਾਂ ਹੁਣ ਇਹਦੀ ਮੈਨੇਜਮੈਂਟ ਵੀ ਦੱਸੋ ਵੀ ਕਿਵੇਂ ਕਰ ਸਕਦੇ ਹਾਂ
1: ਸੋ ਆਪਾਂ ਇਹਨੂੰ ਮੈਨੇਜ ਕਿਵੇਂ ਕਰਨਾ ਇੱਕ ਤਾਂ ਆਪਾਂ ਡਾਇਟ ਵੱਲੋਂ ਕਰਨਾ ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਬੈਨੀਫਿਟ ਹੋ ਸਕਦਾ ਵਾ ਵੀ ਆਪਾਂ ਖਾਣ ਪੀਣ ਦਾ ਪਰਹੇਜ ਰੱਖੀਏ ਇਹਦਾ ਮਤਲਬ ਕੀ ਆ ਆਪਾਂ ਜਿਹੜਾ ਖਾਣਾ ਪੀਣਾ ਖਾਂਦੇ ਹਾਂ ਮੰਨ ਲਓ ਹੁਣ ਆਪਾਂ ਵੈਜੀਟੇਬਲ ਖਾਂਦੇ ਹਾਂ ਆਪਾਂ ਤਾਜ਼ੀਆਂ ਸਬਜ਼ੀਆਂ ਖਾਓ ਤੁਸੀਂ ਤਾਜ਼ਾ

0: su SBS.
1: Spectrum Business ayuda a pequeños negocios en todo el país con internet gratis para siempre. En Rochester, nuestro internet con fibra óptica acelera las ideas de este colegio. Y en Austin, un gimnasio transmite sus clases con internet rápido y confiable. Obtén Business Internet Advantage gratis para siempre al obtener 4 líneas de móvil. Visita spectrum.com/gratis-para-siempre para más información. Spectrum Business. Spectrum Internet funciona con fibra óptica y se conecta mediante líneas coaxiales. Se aplican restricciones. Servicios no están disponibles en todas las áreas.
2: ਮੈਨੂੰ ਨਹੀਂ ਖਾਣਾ ਪੀਣਾ ਚਾਹੀਦਾ ਸੋ ਆਪਣੇ ਕੋਲ ਇਸ ਦੇਸ਼ ਦੇ ਵਿੱਚ ਬਹੁਤ ਸਹੂਲਤਾਂ ਹੈਗੀਆਂ ਵਾ ਲੋ ਫੈਟ ਵਾਲੀਆਂ ਇਹ ਨਹੀਂ ਆਪਾਂ ਮਿਸ ਆਊਟ ਨਹੀਂ ਕਰਦੇ ਵੀ ਮੈਂ ਦੁੱਧ ਪੀਣਾ ਤੇ ਮੇਰੇ ਕੋ ਹੈਨਾ ਫੁੱਲ ਫੈਟ ਦਾ ਪੀਣਾ ਦੁੱਧ ਪੀਓ ਪਰ ਰਿਡਿਊਸ ਫੈਟ ਦਾ ਪੀ ਲਓ ਜੇ ਤੁਸੀਂ ਬਟਰ ਖਾਂਦੇ ਆ ਤੁਸੀਂ ਉਹਦਾ ਅਲਟਰਨੇਟਿਵ ਸੋਚ ਲਓ ਵੀ ਅਸੀਂ ਮੋਰ ਪਲਾਂਟ ਬੇਸ ਦਾ ਜਿਵੇਂ ਓਲਿਵ ਓਇਲ ਦਾ ਉਹ ਸਬਸਟੀਚਿਊਟਸ ਕਰਨ ਲੱਗ ਜਾਓ ਆਪਾਂ ਮੈਨੂੰ ਪਤਾ ਹੁਣ ਮੇਰੀ ਮੰਮੀ ਦਾ ਵੀ ਇਹ ਪ੍ਰੋਬਲਮ ਆ ਵੀ ਉਹਨਾਂ ਨੇ ਘਿਓ ਬਹੁਤ ਖਾਣਾ ਵਾ
3: ਹਾਂਜੀ
2: ਘਿਓ ਜ਼ਰੂਰ ਸਬਜ਼ੀ 'ਚ ਪਾ ਕੇ ਖਾਣਾ ਹੁੰਦਾ ਸੀ ਹੁਣ ਤਾਂ ਅਸੀਂ ਮਨਾ ਕਰਤਾ ਵਾ ਵੀ ਨਹੀਂ
3: ਮਾ
2: ਇਹ ਬਹੁਤ ਮਾੜੀ ਚੀਜ਼ ਆਪਣੇ ਲਈ ਬਿਕੋਜ਼ ਉਹਦੇ ਵਿੱਚ ਜਿੰਨੀ ਫੈਟ ਆ ਹੁਣ ਆਪਣਾ ਇੱਕ ਤਾਂ ਆਪਣੀ ਡਾਇਟ ਇਹ ਜੀ ਆ ਵੀ ਆਪਾਂ ਬਹੁਤ ਫੈਟਸ ਖਾਂਦੇ ਆ ਹੈਨਾ ਇੱਕ ਹੈਗਾ ਵਾ ਵੀ ਆਪਣੇ ਜੈਨੇਟਿਕ ਫੈਕਟਰਸ ਵੀ ਬਹੁਤ ਨੇ ਹੈਨਾ ਆਪਣੇ ਕੋਲ ਉਹਦਾ ਵੀ ਮਾੜਾ ਅਸਰ ਆ ਸੋ ਜੇ ਆਪਾਂ ਆਪਦੇ ਲਾਈਫ ਸਟਾਈਲ ਨੂੰ ਚੇਂਜ ਕਰਕੇ ਆਪਾਂ ਆਪਦੇ ਘਿਓ ਨੂੰ ਰਿਡਿਊਸ ਕਰੀਏ ਉਹਦਾ ਬਹੁਤ ਅਸਰ ਹੋ ਸਕਦਾ ਇਸ ਚੀਜ਼ ਨੂੰ ਲਿਮਿਟਸ ਲਿਆਉਣਾ ਤੇ ਕੰਟਰੋਲ 'ਚ ਰੱਖਣਾ ਇਹ ਆਪਾਂ ਹੁਣ ਜਿਵੇਂ ਅਲਟਰਨੇਟਿਵਸ ਬਹੁਤ ਆ ਚੁੱਕੇ ਆ ਵੀ ਆਪਾਂ ਹੁਣ ਜਿਵੇਂ ਮੰਨ ਲਓ ਵੀ ਜੇ ਤੁਸੀਂ ਮੰਮੀ ਕਹਿ ਲਾਂ ਵੀ ਇੱਕ ਹੀ ਕੜਛੀ ਪਾਉਣੀ ਆ ਮੈਂ ਇੱਕ ਚਮਚ ਹੈਨਾ ਤੁਸੀਂ ਇੱਕ ਚਮਚ ਘਿਓ ਦਾ ਨਾ ਪਾਓ ਤੁਸੀਂ ਉਹਨੂੰ ਬਦਲ ਲਈ ਕਰਕੇ ਓਲਿਵ ਓਇਲ ਵਰਤ ਲਓ ਹੈਨਾ ਐਵੇਂ ਆਪਾਂ ਸਭ
3: ਸਵਾਦ ਪਿਆ ਹੁੰਦਾ ਨਾ ਸਵਾਦ
2: ਹਾਂਜੀ ਇਹ ਆਪਣੀ ਸਵਾਦ ਨੇ ਤਾਂ ਕੰਮ ਖਰਾਬ
3: ਕੀਤੀ ਹੋਈ ਹੈ
4: ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ ਐਪਲ ਪੋਡਕਾਸਟ ਗੂਗਲ ਪੋਡਕਾਸਟ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ
5: ਦੋਸਤੋ ਇਹ ਸੀ ਕੋਲੈਸਟਰੋਲ ਉੱਤੇ ਗੱਲਬਾਤ ਦਾ ਪਹਿਲਾ ਹਿੱਸਾ ਦੂਜਾ ਹਿੱਸਾ ਕੱਲ੍ਹ ਵਾਲੇ SBS ਪੰਜਾਬੀ ਪ੍ਰੋਗਰਾਮ ਵਿੱਚ ਸੁਣਾਇਆ ਜਾਵੇਗਾ ਪਰ ਟੈਕਨੋਲੋਜੀ ਦਾ ਦੌਰ ਹੈ ਜੀ ਜੇਕਰ ਤੁਸੀਂ ਅੱਜ ਹੀ ਪੂਰਾ ਪੋਡਕਾਸਟ ਸੁਣਨਾ ਚਾਹੋ ਤਾਂ ਗੂਗਲ ਉੱਤੇ SBS ਪੰਜਾਬੀ ਕੋਲੈਸਟਰੋਲ ਪੋਡਕਾਸਟ ਭਰੋ ਅਤੇ ਪਹਿਲਾ ਲਿੰਕ ਤੁਹਾਨੂੰ ਇਸ ਪੋਡਕਾਸਟ ਦਾ ਹੀ ਮਿਲੇਗਾ ਜਿਸ ਦਾ ਨਾਮ ਹੈ ਸਿਹਤ ਸੰਭਾਲ ਲੜੀਵਾਰ ਕੋਲੈਸਟਰੋਲ ਨੂੰ ਸਮਝੋ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਤੋਂ ਬਚੋ ਅਤੇ ਜੇਕਰ ਤੁਸੀਂ ਇਸ ਲੜੀਵਾਰ ਦੀ ਕੋਈ ਹੋਰ ਕਿਸਤ ਸੁਣੀ ਆ ਜਾਂ ਫਿਰ ਇਹ ਵਾਲੀ ਸੁਣ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਆਪਣੀ ਪ੍ਰਤੀਕਿਰਿਆ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਇਓ ਚਾਹੇ ਉਹ ਸਾਡੇ ਸੋਸ਼ਲ ਮੀਡੀਆ ਪੇਜਸ ਉੱਤੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ ਫਿਰ ਚੱਲਦੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀ ਪ੍ਰਤੀਕਿਰਿਆ ਭੇਜ ਸਕਦੇ ਆ ਨੰਬਰ ਤੁਸੀਂ ਜਾਣਦੇ ਆ 0448-799-767 ਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਅਖੀਰਲੇ ਵਕਫੇ ਦਾ ਇਸ ਤੋਂ ਬਾਅਦ ਗੱਲ ਕਰਨੀ ਆ ਆਪਾਂ ਬਾਲੀਵੁੱਡ ਦੁਨੀਆ ਦੀ ਨਵੀਆਂ ਪੰਜਾਬੀ ਫਿਲਮਾਂ ਦੀ ਪਰ ਇਸ ਤੋਂ ਪਹਿਲਾਂ ਰੁਕਦੇ ਆ ਜੀ ਇਸ ਛੋਟੀ ਜਿਹੀ ਬ੍ਰੇਕ ਦੇ ਲਈ ਮੈਂ ਹਾਂ ਜਸਮੀਤ ਕੌਰ ਮਿਲਦੇ ਆ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ
6: Knock, knock, Capital One Bank guy.
7: Wow, Charles Barkley?
6: I just moved into the neighborhood. Can I borrow some Wi-Fi?
7: Sure, Chuck. That's what the Capital One Cafe is here for, open 7 days a week.
6: Oh, can I use your ATM? My dog Walker only takes cash.
7: Anything for a neighbor.
6: Can I try the cash phrase?
7: Sure, take it for a spin.
6: There's no fees or minimums on Capital One checking accounts.
7: Nice, Chuck. I'll take it from here. Capital One, what's in your wallet?
8: Terms apply. Visit capital1.com/bankguy for details. Capital One and a member FDIC.
9: Esta es Modelo Especial. Una lager dorada con un sabor suave y refrescante de principio a fin. Hecha con tiempo, esfuerzo y determinación para lograr el balance perfecto. Porque cuando una cerveza está bien hecha, puedes sentirlo. Modelo Especial. El estándar de una gran cerveza. Todo con medida. Beer importada por Crown Imports, Chicago, Illinois.
10: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
11: SBS ਰੇਡੀਓ ਐਪ ਨੂੰ ਅੱਜ

0: ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫਤ ਪ੍ਰਾਪਤ ਕਰੋ।
1: ਦੋਸਤੋ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅੱਜ ਆ ਬੁੱਧਵਾਰ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ ਪ੍ਰੋਗਰਾਮ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਦੋਸਤੋ, ਇਸ ਹਫ਼ਤੇ ਕਾਫ਼ੀ ਕੁਛ ਨਵਾਂ ਆਇਆ ਜੀ ਪੋਪ ਕਲਚਰ ਦੇ ਵਿੱਚ, ਚਾਹੇ ਉਹ ਪੰਜਾਬੀ ਗੀਤ

0: su SBS.
1: ¿Cómo recuerdas tus mundiales? Todos los que aún no ganamos uno, vivimos en el fantástico y terrible viaje del hubiera. Quizá el fútbol nunca se trató de ganar, sino de soñarlo juntos, entre rituales y promesas, y así cambiar la historia. Un Audible Original Podcast, lleno de fútbol, memoria e imaginación. Narrado por Diego Luna. Escucha ahora en audible.com/cambiar.
2: The most awaited film Carry On Jatta 4 darshakaan de darmiyan aa gayi hai. Film di release to pehla Mumbai vich is the special screening rakhi gayi. Actress Sargun Mehta, jo Carry On Jatta 4 da hissa vi hai, ਉਹਨਾਂ ਦੇ ਨਾਲ ਉਹਨਾਂ ਦੇ ਪਤੀ ਐਕਟਰ ਅਤੇ ਨਿਰਮਾਤਾ ਰਵੀ ਦੁਬੇ ਵੀ ਮੌਜੂਦ ਰਹੇ। ਸ਼ਹਿਨਾਜ਼ ਗਿੱਲ ਨੇ ਆਪਣੇ ਸਟਾਈਲਿਸ਼ ਲੁੱਕ ਤੋਂ ਇੱਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ। ਉਹ ਛੇਤੀ ਹੀ ਗਿੱਪੀ ਗਰੇਵਾਲ ਦੇ ਨਾਲ ਇੱਕ ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਮੁੱਖ ਕਲਾਕਾਰ ਗਿੱਪੀ ਗਰੇਵਾਲ ਹਮੇਸ਼ਾ ਦੀ ਤਰ੍ਹਾਂ ਬੇਹਦ ਹੀ ਡੈਸ਼ਿੰਗ ਨਜ਼ਰ ਆਏ। ਉੱਥੇ ਪੰਜਾਬੀ ਸਿਨੇਮਾ ਦੇ ਫੇਮਸ ਐਕਟਰ ਬਿੰਨੂ ਢਿੱਲੋਂ ਨੇ ਰਵਾਇਤੀ ਅੰਦਾਜ਼ ਵਿੱਚ ਕੁਰਤਾ ਪਜਾਮਾ ਪਾਇਆ ਹੋਇਆ ਸੀ। ਨਿਧੀ ਦੱਤਾ ਨੇ ਫਿਲਮ ਬਾਰਡਰ 3 ਦਾ ਆਫੀਸ਼ੀਅਲੀ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿੱਚ ਵੀਰ ਚੱਕਰ ਨਾਲ ਸਨਮਾਨਿਤ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਕਹਾਣੀ ਵਿਖਾਈ ਜਾਏਗੀ। ਉਹ ਭਾਰਤੀ ਫੌਜ ਵਿੱਚ ਇੱਕ ਸੀਨੀਅਰ ਜਨਰਲ ਆਫੀਸਰ ਸਨ। ਉਹਨਾਂ ਨੇ 1965 ਦੇ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਤੁਹਾਨੂੰ ਦੱਸ ਦਈਏ ਕਿ ਹਰਬਖਸ਼ ਸਿੰਘ ਨੂੰ ਪੰਜਾਬ ਦਾ ਰੱਖਿਅਕ ਮੰਨਿਆ ਜਾਂਦਾ ਹੈ। ਹੁਣ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਲਾਈਫ ਨੂੰ ਪਰਦੇ ਤੇ ਵਿਖਾਇਆ ਜਾਏਗਾ। ਇਹ ਫਿਲਮ ਬਾਰਡਰ ਦੀ ਤੀਜੀ ਕਿਸ਼ਤ ਹੋਏਗੀ। ਸਨੀ ਦਿਓਲ ਤੀਜੀ ਵਾਰ ਵੀ ਇਸ ਫਿਲਮ ਦਾ ਹਿੱਸਾ ਬਣਨਗੇ ਅਤੇ ਦਰਸ਼ਕਾਂ ਦਾ ਦਿਲ ਜਿੱਤਣਗੇ। ਹਾਲਾਂਕਿ ਫਿਲਮ ਵਿੱਚ ਕੌਣ ਲੀਡ ਕਿਰਦਾਰ ਨਿਭਾਏਗਾ ਇਹ ਹਲੇ ਕਨਫਰਮ ਨਹੀਂ ਹੋਇਆ ਹੈ ਅਤੇ ਇਸ ਦਾ ਪਤਾ ਸਮੇਂ ਦੇ ਨਾਲ ਹੀ ਲੱਗੇਗਾ। ਵੈਲਕਮ ਟੂ ਦਾ ਜੰਗਲ ਦੇ ਮੇਕਰਸ ਨੇ ਫਿਲਮ ਦਾ ਨਵਾਂ ਗਾਣਾ ਤੇਰਾ ਪੈਸਾ ਮੇਰਾ ਪੈਸਾ ਰਿਲੀਜ਼ ਕਰ ਦਿੱਤਾ ਹੈ। ਇਸ ਖਾਸ ਗਾਣੇ ਵਿੱਚ ਅਕਸ਼ੇ ਕੁਮਾਰ ਨੇ ਸਿਰਫ ਸਕਰੀਨ ਤੇ ਹੀ ਨਹੀਂ ਬਲਕਿ ਆਪਣੀ ਆਵਾਜ਼ ਵੀ ਦਿੱਤੀ ਹੈ। ਉਹਨਾਂ ਦੇ ਨਾਲ ਫਰਹਾਦ ਭਿਵੰਡੀਵਾਲਾ, ਰੁਬਾਈ ਅਤੇ ਸੰਗੀਤਕਾਰ ਵਿਕਰਮ ਮੋਂਟਰਾਸ ਨੇ ਵੀ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ। ਸਿਨੇਮਾਘਰਾਂ ਵਿੱਚ ਮੱਚ ਅਵੇਟਿਡ ਪੰਜਾਬੀ ਫਿਲਮ ਕੈਰੀ ਔਨ ਜੱਟਾ 4 ਰਿਲੀਜ਼ ਹੋਈ ਹੈ। ਕੈਰੀ ਔਨ ਜੱਟਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਸਕਸੈਸਫੁਲ ਫ੍ਰੈਂਚਾਇਜ਼ੀ ਵਿੱਚੋਂ ਇੱਕ ਰਹੀ ਹੈ। ਗਿੱਪੀ ਗਰੇਵਾਲ ਇਸ ਫ੍ਰੈਂਚਾਇਜ਼ੀ ਦਾ ਚਿਹਰਾ ਰਹੇ ਨੇ। ਕੈਰੀ ਔਨ ਜੱਟਾ 4 ਇਸ ਸਾਲ ਦੀ ਸਭ ਤੋਂ ਜ਼ਿਆਦਾ ਇੰਤਜ਼ਾਰ ਕੀਤੇ ਜਾਣ ਵਾਲੀ ਫਿਲਮਾਂ ਵਿੱਚੋਂ ਇੱਕ ਹੈ। ਕੈਰੀ ਔਨ ਜੱਟਾ 4 ਵਿੱਚ ਸਰਗੁਣ ਮਹਿਤਾ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਪ੍ਰਿੰਸ ਕਵਲਜੀਤ ਸਿੰਘ ਅਤੇ ਪੁਖਰਾਜ ਭੱਲਾ ਵਰਗੇ ਕਲਾਕਾਰ ਨੇ। ਇਹ ਮਰਹੂਮ ਐਕਟਰ ਜਸਵਿੰਦਰ ਭੱਲਾ ਦੀ ਆਖਰੀ ਫਿਲਮ ਹੈ। ਦਿਲਜੀਤ ਦੋਸਾਂਝ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਪੰਜਾਬੀ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ ਉਹ ਹਿੰਦੀ ਫਿਲਮਾਂ ਵਿੱਚ ਵੀ ਅਹਿਮ ਕਿਰਦਾਰ ਨਿਭਾ ਚੁੱਕੇ ਨੇ। ਉਹਨਾਂ ਦੀ ਇੱਕ ਨਵੀਂ ਪੰਜਾਬੀ ਫਿਲਮ ਰੰਨਾ ਵਿੱਚ ਤੰਨਾ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। ਫਿਲਮ ਰੰਨਾ ਵਿੱਚ ਤੰਨਾ ਦੇ ਮੇਕਰਸ ਨੇ ਫਿਲਮ ਦਾ ਇੱਕ ਪੋਸਟਰ ਸ਼ੇਅਰ

0: su SBS.
1: If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
2: Terms apply. Lounge access is subject to change. See CapitalOne.com for details.
3: ਤੇਰੀ ਪੁਲਿਸ ਦੇ ਉਹਨਾਂ ਸਥਾਨਕ ਜਵਾਨਾਂ ਦੇ ਯੋਗਦਾਨ ਨੂੰ ਵੀ ਉਨਾ ਹੀ ਸਨਮਾਨ ਮਿਲਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਸ਼ ਅਤੇ ਨਾਗਰਿਕਾਂ ਦੀ ਹਿਫਾਜ਼ਤ ਦੇ ਲਈ ਆਪਣੀ ਜਾਨ ਦਾਅ ਤੇ ਲਗਾ ਦਿੱਤੀ। ਇਹ ਫਿਲਮ ਉਹਨਾਂ ਅਣਕਹੇ ਹੀਰੋਜ਼ ਨੂੰ ਸਾਡੇ ਵੱਲੋਂ ਇੱਕ ਸੱਚੀ ਸ਼ਰਧਾਂਜਲੀ ਹੈ। ਏ ਆਰ ਰਹਿਮਾਨ ਅਕਸਰ ਆਪਣੇ ਸੰਗੀਤ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਕਰਦੇ ਨੇ। ਉਹਨਾਂ ਦੇ ਸੰਗੀਤ ਨੂੰ ਮੁਲਕੀ ਨਹੀਂ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਆਸਕਰ ਮਿਲਿਆ ਹੈ। ਮਿਊਜ਼ਿਕ ਕੰਪੋਜ਼ਰ ਨੂੰ ਹੁਣ ਇੱਕ ਹੋਰ ਵੱਡੀ ਉਪਲਬਧੀ ਮਿਲੀ ਹੈ। ਉਹਨਾਂ ਨੂੰ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇੱਕ ਸਮਾਰੋਹ ਵਿੱਚ ਅਕੈਡਮੀ ਆਫ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਰਹਿਮਾਨ ਨੇ ਐਕਸ ਤੇ ਇੱਕ ਪੋਸਟ ਤੇ ਮਸ਼ਹੂਰ ਫਿਲਮ ਮੇਕਰ ਪੀਟਰ ਜੈਕਸਨ ਤੋਂ ਮਿਲੇ ਗੋਲਡ ਪਲੇਟ ਅਵਾਰਡ ਦੀ ਤਸਵੀਰਾਂ ਸ਼ੇਅਰ ਕੀਤੀਆਂ ਨੇ। ਬਾਲੀਵੁੱਡ ਦੇ ਕਈ ਅਜਿਹੇ ਗਾਣੇ ਨੇ ਜੋ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਲੈਂਦੇ ਨੇ। ਅਜਿਹਾ ਇੱਕ ਗਾਣਾ ਹੈ ਫਿਲਮ ਚਾਈਨਾ ਗੇਟ ਦਾ ਮਸ਼ਹੂਰ ਡਾਂਸ ਨੰਬਰ ਛੰਮਾ ਛੰਮਾ। ਉਰਮਿਲਾ ਨੇ ਦੱਸਿਆ ਕਿ ਉਹ ਇਸ ਗਾਣੇ ਨੂੰ ਕਰਨ ਦੇ ਲਈ ਸ਼ੁਰੂਆਤ ਵਿੱਚ ਬਿਲਕੁਲ ਵੀ ਤਿਆਰ ਨਹੀਂ ਸੀ, ਕਿਉਂਕਿ ਉਸ ਵੇਲੇ ਇੰਡਸਟਰੀ ਵਿੱਚ ਆਈਟਮ ਨੰਬਰ ਨੂੰ ਲੈ ਕੇ ਇੱਕ ਵੱਖਰੀ ਸੋਚ ਸੀ, ਜਿਸ ਦੇ ਚਲਦਿਆਂ ਬਾਅਦ ਵਿੱਚ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੇਰਾ ਨਜ਼ਰੀਆ ਬਦਲ ਦਿੱਤਾ। ਉਹਨਾਂ ਨੇ ਸਮਝਾਇਆ ਕਿ ਪਹਿਲਾਂ ਵੀ ਇੱਕ ਅਜਿਹਾ ਗਾਣਾ ਬਣਾਇਆ ਗਿਆ ਸੀ ਜਿਸ ਨੂੰ ਲੋਕ ਡਾਂਸ ਕਰਦੇ ਹਮੇਸ਼ਾ ਯਾਦ ਕਰਦੇ ਨੇ। ਅਜੇ ਦੇਵਗਨ ਨੇ ਆਪਣੇ ਪਿਤਾ ਅਤੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦੀ ਬਰਸੀ ਦੇ ਮੌਕੇ ਤੇ ਆਪਣੀ ਨਵੀਂ ਫਿਲਮ ਚੌਹਾਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੇਕਰਸ ਨੇ ਚੌਹਾਨ ਦੀ ਪਹਿਲੀ ਝਲਕ ਵੀ ਸਾਂਝਾ ਕੀਤੀ ਹੈ, ਜਿਸ ਵਿੱਚ ਅਜੇ ਦੇਵਗਨ 57 ਸਾਲਾਂ ਦੀ ਉਮਰ ਵਿੱਚ ਇੱਕ ਵਾਰ ਫਿਰ ਫੁੱਲ ਆਨ ਐਕਸ਼ਨ ਅਵਤਾਰ ਵਿੱਚ ਨਜ਼ਰ ਆ ਰਹੇ ਨੇ ਅਤੇ ਚੌਹਾਨ ਦਾ ਕਿਰਦਾਰ ਨਿਭਾ ਰਹੇ ਨੇ। ਟੀਜ਼ਰ ਦੀ ਸ਼ੁਰੂਆਤ 2018 ਦੇ ਕਸ਼ਮੀਰ ਦੇ ਪੁਲਵਾਮਾ ਤੋਂ ਹੁੰਦੀ ਹੈ, ਜਿੱਥੇ ਪੱਥਰਬਾਜ਼ ਫੌਜ ਤੇ ਪੱਥਰਬਾਜ਼ੀ ਕਰ ਰਹੇ ਨੇ ਅਤੇ ਫੌਜ ਉਹਨਾਂ ਦਾ ਮੁਕਾਬਲਾ ਕਰ ਰਹੀ ਹੈ। ਚੌਹਾਨ ਅਗਲੇ ਸਾਲ ਯਾਨੀ 2027 ਵਿੱਚ 1 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ। ਸਾਊਥ ਦੇ ਦਿੱਗਜ ਕਲਾਕਾਰ ਰਜਨੀਕਾਂਤ ਦੀ ਅਪਕਮਿੰਗ ਫਿਲਮ ਜੇਲਰ 2 ਨੂੰ ਲੈ ਕੇ ਫੈਨਸ ਦੇ ਦਰਮਿਆਨ ਉਤਸ਼ਾਹ ਵਧਦਾ ਜਾ ਰਿਹਾ ਹੈ। ਖਬਰਾਂ ਦੇ ਮੁਤਾਬਿਕ ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਰਜਨੀਕਾਂਤ ਦੀ ਇਸ ਫਿਲਮ ਵਿੱਚ ਆਪਣੇ ਖਾਸ ਕੈਮੀਓ ਰੋਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਐਕਟਰ ਨੇ ਚੇਨਈ ਵਿੱਚ 2 ਦਿਨ ਦੀ ਸ਼ੂਟਿੰਗ ਸ਼ੈਡਿਊਲ ਵਿੱਚ ਆਪਣਾ ਹਿੱਸਾ ਪੂਰਾ ਕੀਤਾ ਹੈ। ਨੈਲਸਨ ਦਿਲੀਪ ਕੁਮਾਰ ਨੇ ਜੇਲਰ 2 ਵਿੱਚ ਰਿਤਿਕ ਰੋਸ਼ਨ ਦੇ ਲਈ ਇੱਕ ਬੇਹੱਦ ਹੀ ਸ਼ਾਨਦਾਰ ਕਿਰਦਾਰ ਤਿਆਰ ਕੀਤਾ ਹੈ। ਉਹਨਾਂ ਦਾ ਕੈਮੀਓ ਫਿਲਮ ਦੇ ਇੱਕ ਅਹਿਮ ਮੋੜ ਤੇ ਆਉਂਦਾ ਹੈ ਅਤੇ ਕਹਾਣੀ ਨੂੰ ਅੱਗੇ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਬਾਲੀਵੁੱਡ ਦੇ 80 ਅਤੇ 90 ਦੇ ਦਹਾਕਿਆਂ ਦੀ ਫੇਮਸ ਅਦਾਕਾਰਾ ਨੀਲਮ ਕੋਠਾਰੀ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਇਆਂ ਫਿਲਮ ਇੰਡਸਟਰੀ ਦੇ ਉਸ ਦੌਰ ਨੂੰ ਬੇਹੱਦ ਖਾਸ ਦੱਸਿਆ। ਉਹਨਾਂ ਨੇ ਕਿਹਾ, 80 ਅਤੇ 90 ਦੇ ਦਹਾਕਿਆਂ ਵਿੱਚ ਫਿਲਮ ਸੈੱਟ ਤੇ ਏਅਰ ਕੰਡੀਸ਼ਨਰ, ਵੈਨਿਟੀ ਵੈਨ ਵਰਗੀਆਂ ਸਹੂਲਤਾਂ ਨਹੀਂ ਹੋਇਆ ਕਰਦੀਆਂ ਸਨ। ਮੇਕਅਪ ਰੂਮ ਵਿੱਚ 1 ਘੰਟੇ ਮੇਕਅਪ ਅਤੇ 1 ਘੰਟੇ ਹੇਅਰ ਸਟਾਈਲ ਬਣਾਉਣ ਵਿੱਚ ਲੱਗਦੇ ਸਨ, ਲੇਕਿਨ ਸੈੱਟ ਤੇ ਪਹੁੰਚਦੇ ਪਹੁੰਚਦੇ ਸਭ ਵਿਗੜ ਜਾਂਦਾ ਸੀ। ਨੀਲਮ ਕੋਠਾਰੀ ਨੇ ਕਿਹਾ ਹੈ, ਜੇਕਰ ਮੈਨੂੰ ਪੁੱਛਿਆ ਜਾਏ ਕਿ ਅੱਜ ਦੇ ਸੈੱਟ ਅਤੇ 80-90 ਦੇ ਦਹਾਕਿਆਂ ਦੇ ਸੈੱਟ ਵਿੱਚੋਂ ਕਿਸ ਨੂੰ ਚੁਣਾਂਗੀ ਤਾਂ ਬਿਨਾਂ ਸੋਚੇ ਸਮਝੇ ਉਸੇ ਪੁਰਾਣੇ ਦੌਰ ਨੂੰ ਹੀ ਚੁਣਾਂਗੀ। ਨੀਲਮ ਕੋਠਾਰੀ ਨੇ ਆਪਣੇ ਸਭ ਤੋਂ ਫੇਮਸ ਗਾਣੇ ਆਪਕੇ ਆ ਜਾਣੇ ਸੇ ਦਾ ਵੀ ਜ਼ਿਕਰ ਕੀਤਾ ਹੈ। 1987 ਵਿੱਚ ਰਿਲੀਜ਼ ਹੋਈ ਫਿਲਮ ਖੁਦਗਰਜ਼ ਦਾ ਇਹ ਗਾਣਾ ਸੀ। ਗੋਵਿੰਦਾ ਅਤੇ ਨੀਲਮ ਤੇ ਫਿਲਮਾਇਆ ਗਿਆ ਇਹ ਜੋਸ਼ੀਲਾ ਡਾਂਸ ਨੰਬਰ ਉਸ ਦੌਰ ਦੇ ਸਭ ਤੋਂ ਯਾਦਗਾਰ ਗਾਣਿਆਂ ਵਿੱਚ ਸ਼ਾਮਿਲ ਹੋ ਗਿਆ ਅਤੇ ਅੱਜ ਵੀ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ।

ਲਾਭਦਾਇਕ ਲੱਗਿਆ ਹੋਊਗਾ ਤੇ ਜੇਕਰ ਦੁਬਾਰਾ ਸੁਣਨਾ ਚਾਹੋ ਤੇ ਰਾਤ ਨੂੰ 9 ਵਜੇ ਮੁੜ ਪ੍ਰਸਾਰਣ ਹੋਊਗਾ SBS 2 ਉੱਤੇ, ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਤੇ ਬਾਲੀਵੁੱਡ ਗੱਪਸ਼ਪ ਤੋਂ ਪਹਿਲਾਂ ਮੈਂ ਤਾਂ ਜ਼ਿਕਰ ਕੀਤਾ ਸੀ ਕਿ ਅਮਰਿੰਦਰ ਗਿੱਲ ਦਾ ਇਸ ਹਫ਼ਤੇ ਇੱਕ ਨਵਾਂ ਗੀਤ ਆਇਆ ਜੀ। ਗੀਤ ਦਾ ਨਾਮ ਆ ਕੌਫੀ ਤੇ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਦੇਰ ਬਾਅਦ ਉਹਨਾਂ ਦੀ ਆਵਾਜ਼ ਸੁਣਾਈ ਦਿੱਤੀ ਆ। ਆਓ ਸੁਣਦੇ ਹਾਂ ਗੀਤ ਕੌਫੀ।

ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਜੇਕਰ ਤੁਸੀਂ ਲਾਈਵ ਸੁਣਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ। ਮੈਨੂੰ ਜਸਮੀਤ ਕੌਰ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੀ ਅਗਲੇ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਸੁਣੋ ਅੱਜ ਦੇ ਪ੍ਰੋਗਰਾਮ ਦਾ ਅਖੀਰਲਾ ਗੀਤ, ਜਿਸ ਨੂੰ ਗਾਇਆ ਜੀ ਨਿਰਵੈਰ ਪੰਨੂ ਨੇ। ਗੀਤ ਦਾ ਨਾਮ ਹੈ ਜੀ ਰਾਂਝਾ।